0: ਧੰਨ ਗੁਰੂ ਨਾਨਕ,
1: ਧੰਨ ਗੁਰੂ ਨਾਨਕ,
0: ਫਿਰ ਪਿਆਰ ਨਾਲ ਆਖੋ ਧੰਨ
1: ਗੁਰੂ ਨਾਨਕ,
0: ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ ਮਰਦਾਨਿਆਂ, ਤੇਰੀ ਭੁੱਖ ਨੇ ਤਾਂ ਪਤਾ ਨਹੀਂ ਕਿਤਨਿਆਂ ਦਾ ਉਧਾਰ ਕਰਨਾ।

ਬਹੁਤ ਵਿਆਕੁਲ ਹੈ ਤਾਂ ਆ ਫਲ ਤੋੜ ਕੇ ਖਾ ਲੈ। ਇੱਕ ਅੱਕ ਦਾ ਬੂਟਾ ਹੈ, ਅੱਕ ਦੇ ਅੰਬ ਲੱਗੇ ਹਨ, ਖਖੜੀਆਂ ਲੱਗਦੀਆਂ ਹਨ।

ਇਹ ਨਿਰੰਕਾਰ ਨੇ ਤੇਰੇ ਵਾਸਤੇ ਮਿੱਠੇ ਖਰਬੂਜੇ ਭੇਜੇ ਹਨ। ਤੂੰ ਇਹ ਅੱਖ ਦਾ ਬੂਟਾ ਨਾ ਸਮਝੇ, ਇਹ ਤੇਰੇ ਲਈ ਆਏ ਹਨ। ਸ਼ੰਕਾ ਨਾ ਕਰ, ਤੋੜ ਕੇ ਖਾ ਲੈ, ਪਰ ਇੱਕ ਸ਼ਰਤ ਹੈ, ਇੱਕ ਧਿਆਨ ਰੱਖੀ, ਕਿਤੇ ਪੱਲੇ ਨਾ ਬਣ ਲਈ।

ਪੱਲੇ ਰਿਜਕ ਨਾ ਬਣਦੇ ਪੰਛੀ ਤੇ ਦਰਵੇਸ਼। ਜਿੰਨਾ ਤਪਕਾ ਰੱਬ ਦਾ ਤਿੰਨਾ ਰਿਜਕ ਹਮੇਸ਼, ਜੋ ਤੇਰੀ ਪ੍ਰਾਰਬਤ ਹੈ ਉਹ ਤੈਨੂੰ ਮਿਲ ਹੀ ਜਾਏਗੀ। ਪੱਲੇ ਨਹੀਂ ਬਣਨਾ, ਇਸੇ ਤਰ੍ਹਾਂ ਬਚਨ।

ਦੇਖੋ ਇਸ ਬਨ ਵਿਚ ਕਿਤਨੇ ਸੋਹਣੇ ਸੋਹਣੇ ਫਲ ਲੱਗੇ ਹਨ। ਮਰਦਾਨਿਆ ਇੱਥੇ ਬੜਾ ਖਤਰਨਾਕ ਬੰਦਾ ਰਹਿੰਦਾ, ਆਦਮ ਖੋਰ ਹੈ। ਉੱਥੇ ਨਾ ਜਾ ਮਹਾਰਾਜ, ਜਿੱਥੇ ਕੋਈ ਚੰਗੀ ਸ਼ੈ ਮਿਲਣ ਵਾਲੀ ਹੁੰਦੀ ਹੈ ਤੁਸੀਂ ਸਦਾ ਨਾ ਹੀ ਕਰ ਦਿੰਦੇ ਹੋ। ਚੰਗਾ ਭਾਈ, ਤੇਰੀ ਮਰਜ਼ੀ ਹੈ, ਕਿਉਂਕਿ ਕਿਸੇ ਦਾ ਉਧਾਰ ਹੋਣਾ ਸੀ।

ਜੰਤੂ ਕੋਈ ਨਹੀਂ ਇਸਨੇ ਛੱਡਿਆ, ਸਾਰੇ ਖਾ ਗਿਆ। ਹੁਣ ਆਦਮੀਆਂ ਨੂੰ ਖਾਣਾ ਸ਼ੁਰੂ ਕੀਤਾ। ਜਿਹੜਾ ਸਥਿਤੀ ਭੁੱਲਿਆ ਭਟਕਿਆ ਇਧਰੋਂ ਲੰਘ ਜਾਂਦਾ, ਵੱਡਾ ਕੜਾਇਆ ਤੇਲ ਦਾ ਭਰ ਕੇ ਰੱਖਿਆ ਹੋਇਆ, ਉਹਦੇ ਵਿੱਚ ਤਲ ਕੇ ਖਾ ਜਾਣਾ।

ਨੇਮ ਸੰਤ ਵਰਿਆਮ ਸਿੰਘ ਨੇ ਆਪਣੀ ਕਲਮ ਤੋਂ ਲਿਖਿਆ। ਲਿਖਣ ਵਾਲਾ ਵੀ ਚੋਲਾ ਬਦਲ ਚੁੱਕਾ, ਜਿਹਦਾ ਲਿਖਿਆ ਉਹ ਵੀ ਚੋਲਾ ਬਦਲ ਚੁੱਕਾ। ਧਿਆਨ ਦੇ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਸਾਹਿਬ ਤੇ ਆਨੰਦ ਸਾਹਿਬ, ਪੰਜ ਬਾਣੀਆਂ ਰੋਜ਼ ਪੰਜ ਵਾਰੀ ਪੜ੍ਹਨੀਆਂ। ਧਿਆਨ ਦੇਣਾ ਜੀ, ਪੰਜ ਬਾਣੀਆਂ ਦਾ ਨੇ ਪੰਜ ਵਾਰੀ ਕਰਦੇ। ਉਹਨਾਂ ਦੀ ਸੋਚ ਕਿ ਪਤਾ ਨਹੀਂ ਮੇਰੀ ਜਿਹੜੀ ਪਹਿਲੀ ਉਮਰ ਹੈ ਛੋਟੀ, ਮੈਂ ਉਦੋਂ ਨਹੀਂ ਕੀਤਾ, ਸਾਰਾ ਕੋਟਾ ਪੂਰਾ ਹੋ ਜਾਏਗਾ।

0: ਪੰਜ ਬਾਣੀਆਂ ਰੋਜ਼ ਪੰਜ ਵਾਰੀ ਨੇ,
1: 15 ਪਾਠ ਸੁਖਮਨੀ ਸਾਹਿਬ ਰੋਜ਼ ਦਾ ਨੇ।
0: ਮੈਂ ਜਦੋਂ ਪੜ੍ਹਿਆ ਮੈਂ ਘੁੰਮ ਗਿਆ, ਸੁਣਿਆ ਪੰਜ ਬਾਣੀਆਂ ਪੰਜ ਵਾਰੀ ਰੋਜ਼ ਨੇਮ, ਤੇ 15 ਪਾਠ ਸੁਖਮਨੀ ਸਾਹਿਬ ਦਾ ਰੋਜ਼ ਨੇਮ, ਤੇ 25 ਪਾਠ ਜਪਜੀ ਸਾਹਿਬ ਰੋਜ਼ ਨੇਮ। ਹੁਣ ਦੱਸੋ ਕਿ ਜਦੋਂ ਕਿਸੇ ਰੰਗੇ ਹੋਏ ਦਾ ਇੰਜ ਕਿਤਾਬ ਚੋਂ ਬਚਨ ਪੜੋਗੇ ਤੇ ਕੁਝ ਨਾ ਕੁਝ ਤੇ ਮਨ ਤੇ ਅਸਰ ਕਰੇਗਾ ਹੀ ਨਾ। ਆਖੋ ਸਤਨਾਮ, ਜੇ ਚਾਹੁੰਦੇ ਹੋ ਭੁੱਖ ਲੱਗੇ ਇਹ ਰਾਜ, ਰੰਗਿਆਂ ਦੀਆਂ ਟੇਪਾਂ ਸੁਣੋ, ਰੰਗਿਆਂ ਦੇ ਬਚਨ ਪੜੋ, ਰੰਗਿਆਂ ਦੀ ਸੰਗਤ ਕਰੋ। ਯਾਰਿਓ 15-20 ਦਿਨ ਹੋਏ ਉਜੈਨ ਗਏ ਸੀ, ਬਾਬਾ ਜੀ ਨੇ ਸੇਵਾ ਲਈ, ਇੰਦੌਰ ਉਤਰੇ ਅਸੀਂ। ਇੰਦੌਰ ਤੋਂ 22 ਰੋਡ, 1.5 ਘੰਟੇ ਦਾ ਰਾਹ ਉਜੈਨ। ਉਜੈਨ ਤੋਂ 2 ਗੱਡੀਆਂ ਲੈਣ ਆਈਆਂ ਹੋਈਆਂ ਸੀ ਇੰਦੌਰ, ਉਜੈਨ ਵਾਲਿਆਂ ਦੀਆਂ। 3-4 ਸਰੀਰ ਸੀ, 4-5 ਅਸੀਂ ਸਨ। ਇੰਦੌਰ ਉਹਨਾਂ ਨੇ ਥੋੜਾ ਜਿਹਾ ਜਲ ਪਾਣੀ ਛਕਾ ਕੇ ਜਦੋਂ ਗੱਡੀਆਂ ਚ ਪਾਇਆ, ਉਜੈਨ ਜਾਣ ਲਈ 3-4 ਦੀਵਾਨ ਸੀ, ਅਗਾਂਹ ਭਵਾਨੀ ਮੰਡੀ ਸੀ ਦੀਵਾਨ। ਉਸ ਤੋਂ ਅਗਲੇ ਦਿਨ ਜਦੋਂ ਗੱਡੀਆਂ ਚ ਪਾਇਆ ਨਾ ਜੀ, ਧਿਆਨ ਦੇਣਾ ਸਾਡੇ ਅੰਦਰ ਕੀ ਹੈ ਜੀ, ਰਾਗੀ ਆ, ਅੰਮ੍ਰਿਤਸਰ ਤੋਂ ਆਏ ਆ, ਕੀਰਤਨ ਕਰਨੇ ਆ, ਉਜੈਨ ਵਾਲੇ ਨੂੰ ਉਪਦੇਸ਼ ਦੇਣ ਆਏ ਆ। ਆਪੋ ਸਤਨਾਮ, ਇਹ ਆ ਜਾਂਦਾ ਨਾ ਬੋਲੋ ਬੋਲੀ ਤਬਲਾ, ਅਸੀਂ ਅੰਮ੍ਰਿਤਸਰ ਤੋਂ ਆਏ ਆ ਜੀ, ਇਹ ਸਾਨੂੰ ਲੈਣ ਆਏ ਨੇ, ਅਸੀਂ ਕੀਰਤਨ ਸੁਣਾਉਣ ਆਏ ਆ, ਇਹਨਾਂ ਨੂੰ ਕਥਾ ਕੀਰਤਨ ਸੁਣਾਉਣ ਆਏ ਆ। ਇਹ ਤੇ ਕੁਝ ਵੀ ਨਹੀਂ, ਅਸੀਂ ਸੁਣਾਵਾਂਗੇ ਤੇ ਕੁਝ ਬਣਨਗੇ। ਐਵੇਂ ਜਦੋਂ ਗੱਡੀ ਚ ਬੈਠੇ ਉਜੈਨ, ਇੰਦੌਰ ਤੋਂ ਤੁਰੇ ਉਜੈਨ, 1.5 ਘੰਟੇ ਦਾ, 10 ਜਿਹੜਾ ਸਿੰਘ ਡਰਾਈਵਿੰਗ ਕਰ ਰਿਹਾ ਸੀ ਉਹਦੇ ਨਾਲ ਦੀ ਸੀਟ ਤੇ ਸੀ, ਮਗਰ ਤੌਲੇ ਵਾਲੇ 2 ਸਿੰਘ ਉਹਨਾਂ ਦੇ ਉਜੈਨ, ਦੂਜੀ ਗੱਡੀ ਚ ਬਾਕੀ ਜਥਾ ਤੇ ਉਹਨਾਂ ਦੇ ਸਿੰਘ। ਤੇ ਪਿਆਰਿਓ ਅਜੇ ਗੱਡੀ ਸਟਾਰਟ ਹੀ ਹੋਈ ਹੈ, ਆ ਜਿਹੜੀ ਲੋਈ ਹੈ ਨਾ, ਆ ਸਰੋਪਾ ਜਿਹੜੀ ਲੋਈ ਬੁੱਕਲ ਮਾਰੀ ਦੀ, ਉਹ ਲੋਈ ਦਾ ਇੱਕ ਵਲਾ ਦੇ ਕੇ ਨਾ ਦਸਤਾਰ ਦੇ ਉੱਤੇ, ਮਗਰ ਇੱਕ ਸਿੰਘ ਮੈਨੂੰ ਨੀ ਪਤਾ, ਵਲਾ ਜਾ ਦੇ ਕੇ ਤੇ ਥੋੜੀ ਜਿਹੀ ਲੋਈ ਅੱਖਾਂ ਦੇ ਅੱਗੇ ਸੁੱਟੀ ਹੋਈ ਇੱਥੋਂ ਤੱਕ। ਤੇ ਸੁਖਮਨੀ ਸਾਹਿਬ ਦਾ ਪਾਠ ਜਵਾਨੀ ਸ਼ੁਰੂ ਹੋ ਗਿਆ। ਜਦੋਂ ਪਾਠ ਸ਼ੁਰੂ ਹੋ ਗਿਆ ਮੈਂ ਮਗਰ ਨਿਗਾਹ ਮਾਰੀ ਤੇ ਲੋਈ ਦਾ ਉਹਨੇ ਬੁੱਕਲ ਜਾ ਮਾਰਿਆ ਤੇ ਅੱਖਾਂ ਅੱਗੇ ਸੁੱਟਿਆ ਹੋਇਆ, ਵੀ ਸਾਈ ਵਾਲੀ ਧਿਆਨ ਰਵੇ, ਦੂਜੇ ਬੰਨੇ ਜਾਵੇ ਨਾ, ਸੜਕ ਤੇ ਕੌਣ ਆ ਰਿਹਾ ਕੌਣ ਜਾ ਰਿਹਾ, ਵੇਖੋ ਰਸ ਲੁੱਟਣ ਵਾਲੇ ਇਹਨਾਂ ਨੂੰ ਭੁੱਖ ਲੱਗਦੀ। ਪਿਆਰਿਓ ਇੰਦੌਰ ਤੋਂ ਉਜੈਨ 22 ਰੋਡ, 1.5 ਘੰਟੇ ਦਾ ਰਾਹ, ਤੇ ਉਸ ਗੁਰਮੁਖ ਨੇ ਸੁਖਮਨੀ ਸਾਹਿਬ ਉੱਚੀ ਸ਼ੁਰੂ ਕਰਤੀ। 1.5 ਘੰਟੇ ਚ ਕੇਵਲ 8 ਅਸ਼ਟਪਦੀਆਂ ਪੜੀਆਂ, ਧਿਆਨ ਦੇਣਾ, ਸੱਤ ਸਤਨਾਮ, ਕੇਵਲ 8 ਅਸ਼ਟਪਦੀਆਂ ਪੜੀਆਂ, ਜਿਹੜੀ ਪੰਕਤੀ ਤੇ ਰਸ ਆ ਗਿਆ ਬਸ ਹੋ ਗਈ ਚੜਾਈ, ਕਿਸੇ ਪੰਕਤੀ ਤੇ ਸਿਮਰਨ ਆ ਗਿਆ ਤੇ ਸਿਮਰਨ ਹੋਏ ਹੋਏ। ਐ ਮਨ ਜਿਹੜਾ ਛਾਲਾਂ ਮਾਰਦਾ ਸੀ, ਅਸੀਂ ਰਾਗੀ ਆ, ਅਸੀਂ ਇਹਨਾਂ ਨੂੰ ਉਪਦੇਸ਼ ਦੇਣ ਆਏ ਆ, ਅਸੀਂ ਕਥਾ ਕਰਨ ਆਏ ਆ, ਹੈਂਜੀ। ਜਦੋਂ ਮੈਂ ਉੱਥੇ ਉਤਰਿਆ, ਇੰਨਾ ਮਨ ਵਿੱਚ ਕਿ ਗਰੀਬ ਨਵਾਜ਼ ਕਿੱਡੀਆਂ ਰੰਗੀਆਂ ਰੂਹਾਂ ਕਿੱਥੇ ਕਿੱਥੇ ਰਹਿੰਦੀਆਂ, ਤੇਰੀ ਕੈਸੀ ਲੀਲਾ ਹੈ। ਆਖੋ ਸਤਨਾਮ, ਮੇਰੇ ਤੇ ਇੰਨਾ ਅਸਰ ਹੋਇਆ ਜੀ ਉਸ ਸਰੀਰ ਦਾ, ਬਾਅਦ ਵਿੱਚ ਮੈਂ ਸਿਰ ਝੁਕਾ ਕੇ ਉਹਨਾਂ ਨੂੰ ਫਤਿਹ ਬੁਲਾਈ, ਐ ਨੈਣ ਭਾਰੇ ਰੰਗੇ ਹੋਏ, 8 ਅਸ਼ਟਪਦੀਆਂ 1.5 ਘੰਟੇ ਚ ਪੜੀਆਂ, ਬੜੇ ਰਸ ਵਿੱਚ, ਕਿਤੇ ਵਿੱਚ ਸਿਮਰਨ ਤੇ ਕਿਤੇ ਕੁਝ, ਜਿਹੜੀ ਪੰਕਤੀ ਪਿਆਰ ਆ ਗਿਆ ਆ ਗਿਆ। ਅਗਲੇ ਦਿਨ ਦਸਮ ਗ੍ਰੰਥ ਦੀ ਬਾਣੀ ਪਤਾ ਨੀ ਕਿੰਨੀ ਉਸ ਸਰੀਰ ਨੇ ਜਵਾਨੀ ਜੁੜ ਕੇ ਸਰਵਣ ਕਰਾਈ, ਇੰਨੀ ਕੁ ਗੁਰੂ ਪਿਆਰੇ ਅੰਦਰ ਨਾ ਪ੍ਰੇਰਣਾ ਮਿਲੀ, ਕਈ ਗੁਣ ਮਿਲੇ, ਕਿੱਥੇ ਕਿੱਥੇ ਰੰਗੀ ਦੁਨੀਆਂ ਬੈਠੀ ਏ। ਇਸ਼ਾਰਾ ਲੈਣਾ, ਅਗਰ ਚਾਹੁੰਦੇ ਹੋ ਭੁੱਖ ਲੱਗੇ ایسے رنگیاں دی سنگت کرو، رنگیاں دے بچن سنو، رنگیاں دا کیرتن سنو، رنگیاں دی کتاباں پڑھو، تانوں وی رنگ لگنا شروع ہو جائے گا. میں تے تھلے دی گل کہہ رہا، تھلے دی کہ کتاباں پڑھو کہ تسی غصہ نہ کر لو، ٹیپ سنو، سنگ کرو. یہ بابے نو پوچھو نا گرو ارجن دیو جی نو، او اس تو تاں جاندے کہندے رنگیاں دی کتاباں سننی ہیں ایک پاسے، ٹیپاں سننی ہیں ایک پاسے، سنگت کرنی ایک پاسے. گرو ارجن دیو کہندے مینوں تے رنگیاں دی توڑی مل جاندے.

ਰਾਜ ਅੱਜ ਲੈ ਜਾਣਾ। ਗੁਰੂ ਤੁਹਾਡੇ ਪਿੱਛੇ ਫਿਰੇਗਾ ਜੇ ਭੁੱਖ ਲੱਗਣੀ ਸ਼ੁਰੂ ਹੋ ਜਾਏਗੀ। ਭੁੱਖ ਕਿਵੇਂ ਲੱਗੇਗੀ? ਰੰਗਿਆਂ ਦਾ ਸੰਗ ਕਰੋ, ਰੰਗਿਆਂ ਦੀਆਂ ਟੇਪਾਂ ਸੁਣੋ, ਰੰਗਿਆਂ ਦੇ ਪਿਆਰਿਓ ਕਿਤਾਬਾਂ ਪੜ੍ਹੋ, ਅੰਦਰ ਰੰਗ ਲੱਗਣਾ ਸ਼ੁਰੂ ਹੋ ਜਾਏ। ਤੁਹਾਡੀ ਸੰਗਤ ਦਾ ਬੱਚਾ ਭਾਈ ਜਸਵਿੰਦਰ ਸਿੰਘ, ਹੁਣੇ 20-25 ਦਿਨ ਹੀ ਹੋਏ ਨੇ ਸ਼ਾਹਜਹਾਨਪੁਰ ਗੁਰੂ ਮਹਾਰਾਜ ਨੇ ਸੇਵਾ ਲਈ ਹੈ। ਇਹ ਦੇਖੋ ਇਹਨੇ ਵਚਨ ਸੁਣਾਇਆ ਕਿ ਰਾਤ 11 ਸਾਢੇ 11 ਕੇ 12 ਵੱਜ ਗਏ ਜਦੋਂ ਕੀਰਤਨ ਕਰਕੇ ਸ਼ਾਹਜਹਾਨ

ਕਿਵੇਂ ਇਹਨਾਂ ਨੇ ਕਿਹਾ ਥੋੜਾ ਥੋੜਾ ਦੁੱਧ ਲੈ ਆਓ ਥਕੇ ਪਏ ਕਹਿੰਦੇ ਸਫ਼ਰ ਤੋਂ ਵੀ ਤੇ ਕੀਰਤਨ ਤੋਂ ਵੀ ਤੇ ਕਹਿੰਦੇ ਜਦੋਂ ਦੁੱਧ ਛਕਿਆ ਤੇ 12:20 ਹੋ ਗਏ ਤੇ ਜਿਹਦੇ ਘਰ ਰੁਕੇ ਉਹ ਕਹਿੰਦਾ ਵੀ ਗੁਰੂ ਪਿਆਰਿਓ ਤੁਸੀਂ ਆਰਾਮ ਕਰ ਲਓ ਸਵੇਰੇ ਫਿਰ ਹਾਜ਼ਰੀ ਹੈ ਤੇ ਭਾਈ ਜਸਵਿੰਦਰ ਸਿੰਘ ਨੇ ਪੁੱਛ ਲਿਆ ਜੀ ਤੁਸੀਂ ਆਰਾਮ ਕਰ ਲਓ ਉਹ ਬੜੇ ਵੈਰਾਗ ਵਿੱਚ ਕਹਿੰਦਾ ਵੀ ਮੇਰਾ ਇਸ਼ਨਾਨ ਦਾ ਸਮਾਂ ਹੋ ਗਿਆ

ਇਹਨਾਂ ਸਤ ਭਜਨ ਕੀਤਾ, ਦੁੱਧ ਛਕਦੇ ਪਏ, ਉਹ ਇਸ਼ਨਾਨ ਕਰਕੇ ਤੇ ਆ ਗਿਆ। ਹੋਰ ਕੋਈ ਚੀਜ਼ ਚਾਹੀਦੀ ਹੋਵੇ ਦੱਸੋ। ਇੱਕ ਗੱਲ ਉਹਦੇ ਮੂੰਹੋਂ ਨਿਕਲੀ, ਕਹਿਣ ਲੱਗਾ ਤੁਸੀਂ ਗੁਰੂ ਦੀ ਨਗਰੀ ਤੋਂ ਆਏ ਹੋ ਤੇ ਮੈਂ ਜਦੋਂ ਨੇਮ ਸ਼ੁਰੂ ਕਰਦਾ ਤੇ ਪਹਿਲਾਂ ਸੁਮਨੀ ਸਾਹਿਬ ਦਾ ਪਾਠ, ਜੇ ਮੈਂ ਉਹ ਤੁਹਾਡੇ ਕਮਰੇ ਚ ਬਹਿ ਕੇ ਕਰ ਲਾਂ। ਹੈ ਜੀ, ਇਹਨਾਂ ਨੇ ਕਿਹਾ ਵੀ ਬੜੇ ਚੰਗੀ ਗੱਲ,

ਉਹ ਐਸਾ ਮਾਹੌਲ ਬਣਿਆ ਕਮਰੇ ਦਾ ਬਈ ਪੰਜ ਬਾਣੀਆਂ ਹੋਰ ਫਿਰ ਉੱਚੀ ਉੱਚੀ ਵੇਖੋ ਇਹਨਾਂ ਨੇ ਦੱਸਿਆ ਭਾਈ ਜਸਵਿੰਦਰ ਸਿੰਘ ਜੀ ਕਹਿੰਦੇ ਕਿੱਥੇ ਤੇ ਨੀਂਦਰ ਚੜੀ ਪਈ ਸੀ ਤੇ ਉਹ ਰੰਗਿਆ ਨੇ ਇਹੋ ਜਿਹਾ ਰੰਗ ਕੀਤਾ ਕਿ ਨੀਂਦਰ ਵੀ ਉੱਡ ਗਈ ਸਭ ਕੁਝ ਪਰੇ ਧਿਆਨ ਦੇਣਾ ਇਹਨਾਂ ਨੇ ਇਹ ਵੀ ਪੁੱਛਿਆ ਕਿ ਅੱਜ ਹੀ ਹੈ ਕਿ ਰੋਜ਼ ਦਾ ਨੇਮ ਹੈ ਕਹਿੰਦੇ ਜੀ ਇਹ ਰੋਜ਼ ਦਾ ਨੇਮ ਹੈ ਸ਼ਾਹਜਹਾਨਪੁਰ ਦਾ ਗੁਰਮੁਖ ਪਿਆਰਾ ਗੁਰੂ ਪਿਆਰੇ ਧਿਆਨ ਦੇਣਾ ਇਹ ਪੰਜ ਛੇ ਸਾਥੀ ਗਏ ਸੀ ਤੇ ਭਾਈ ਜਸਵਿੰਦਰ ਸਿੰਘ ਨੇ ਆਪਣੇ ਮੁਖ ਤੋਂ ਦੱਸਿਆ ਕਹਿੰਦਾ ਇੱਕ ਰੰਗੇ ਦੀ ਰਾਤ ਸੰਗਤ ਕਰਕੇ ਕਹਿੰਦੇ ਮੈਂ ਯਤਨ ਕਰਦਾ ਪਿਆ ਉਸ ਵੇਲੇ ਇਸ਼ਨਾਨ ਦਾ ਜੇ ਪਹੁੰਚਿਆ ਨੀ ਪਰ ਸਾਡੇ ਜਥੇ ਦਾ ਇੱਕ ਮੁੰਡਾ ਜਿਹੜਾ ਨਾ ਉਹ ਕਰੰਟ ਲੱਗ ਗਿਆ ਉਹਨੂੰ ਆਖੋ ਸਤਨਾਮ ਦੱਸੋ ਇੱਕ ਰੰਗੇ ਦੀ ਸੰਗਤ ਕੀਤੀ ਅਸਰ ਹੋ ਗਿਆ ਵੀ ਮੈਂ ਵੀ ਜੇ ਇੰਜ ਸਾਈ ਦੇ ਇੱਕ ਪੰਕਤੀ ਸਾਹਮਣੇ ਆ ਗਈ ਜੀ ਮੇਰੇ ਪੜ ਲੋ ਜਰਾ ਹੋਰ ਲੱਗ ਜਾਂਦੀ ਨਾ ਪਿਓ ਦੀ ਕਈ ਕਹਿੰਦੇ ਜੀ ਐਵੇਂ ਛਦਾਈਆਂ ਵਾਂ ਕਹੀ ਜਾਂਦੇ ਬਾਰਾ ਵੀ ਉਹਨੇ ਇਸ਼ਨਾਨ ਕਰ ਲਿਆ ਬਾਬਾ ਕੋਈ ਕਹਿੰਦਾ ਪਿਆ

ਗੱਜ ਕੇ ਆਖੋ ਸਤਨਾਮ ਇਹ ਰਾਜ ਹੈ। ਜੇ ਚਾਹੁੰਦੇ ਹੋ ਭੁੱਖ ਲੱਗੇ ਅੰਦਰੋਂ ਇਹ ਅਰਦਾਸ ਕਰਿਆ ਕਰੋ ਸਹੀ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚਿੱਤ ਆਵੇ ਜਰੂਰ ਕੋਈ ਨਾ ਕੋਈ ਛਿੱਟਾ ਪਏਗਾ ਹੀ ਪਏਗਾ। ਛੋਟੀ ਸ਼ਹੀਦਾਂ ਮੈਂ ਬੈਠਾ ਸਾਂ ਇੱਕ ਸਰੀਰ ਨੇ ਨਾ ਮੈਨੂੰ ਨਿਕਾ ਜਿਹਾ ਬਚਨ ਸੁਣਾਇਆ ਕਿਸੇ ਰੰਗੇ ਦਾ ਇਹੀ ਤੂੜੀ ਕਹਿੰਦਾ ਭਾਈ ਸਾਹਿਬ ਇੱਕ ਦੋ ਸਿੰਘਾਂ ਨੇ ਉਪਰਾਲਾ ਕੀਤਾ। ਮੈਂ ਕਿਹਾ ਉਹ ਕੀ ਕਹਿੰਦਾ ਦੋ ਸਿੰਘਾਂ ਨੇ ਉਪਰਾਲਾ ਕੀਤਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਉਹਨਾਂ ਘਰ ਪ੍ਰਕਾਸ਼ ਹੈ ਇੱਕ ਸਿੰਘ ਚੌਰ ਸਾਹਿਬ ਇੱਕ ਤਾਬਿਆਂ

ਉਸ ਕਰਕੇ ਅਰਦਾਸ ਸਹਿਜ ਪਾਠ ਦੀ ਕੀਤੀ ਖੰਡ ਦੀ। ਕਹਿੰਦੇ 3-4 ਘੰਟੇ ਉਹ ਰੋਲ ਦਿੰਦਾ, ਉਹ ਚੋਰ ਸਾਹਿਬ ਕਰਦਾ ਜਾਂਦਾ। ਜਦੋਂ ਉਹ ਥੱਕ ਜਾਂਦਾ ਚੋਰ ਸਾਹਿਬ ਵਾਲਾ ਰੋਲ ਤੇ ਪੈ ਜਾਂਦਾ, ਉਹ ਚੋਰ ਸਾਹਿਬ ਕਰਨ ਲੱਗ ਪੈਂਦਾ ਜਾਂਦਾ। ਆਮ 48-47 ਘੰਟੇ ਚ ਹੁੰਦਾ ਖੰਡ ਪਾਠ। ਉਹਨਾਂ ਨੇ ਵਿੱਚ 3-4 ਘੰਟੇ ਰੈਸਟ ਆਪਣੀ ਲੈ ਕੇ 55 ਘੰਟਿਆਂ ਚ ਸਹਿਜ ਪਾਠ ਦੀ ਅਰਦਾਸ ਕਰਕੇ

ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਵਿਚ ਦੋਵਾਂ ਨੇ ਹਾਜ਼ਰੀ ਲਈ ਆਖੋ ਸਤਨਾਮ ਪਿਆਰਿਓ ਉਹ ਮੈਨੂੰ ਸੁਣਾਉਂਦਾ ਪਿਆ ਸੀ ਧਿਆਨ ਦੇਣਾ ਜਿਵੇਂ ਬੰਦੇ ਦੇ ਦਿਮਾਗ ਚ ਆਪਣੀ ਸਕੀਮ ਬਣਨੀ ਸ਼ੁਰੂ ਹੋ ਜਾਂਦੀ ਨਾ ਕਿਹੜਾ ਸਾਥੀ ਲਈਏ ਅਸੀਂ ਵੀ ਕਰੀਏ ਆਖੋ ਸਤਨਾਮ ਕਿਹੜੇ ਦਿਨ ਖਾਲੀ ਕੱਢੀਏ ਇਸ਼ਾਰਾ ਲੈਣਾ ਜੇ ਚਾਹੁੰਦੇ ਹੋ ਭੁੱਖ ਲੱਗੇ ਰੰਗਿਆਂ ਦੇ ਬਚਨ ਰੰਗਿਆਂ ਦੀਆਂ ਗੱਲਾਂ ਇਹਦੇ ਨਾਲ ਸਾਨੂੰ ਨਾਮ ਦੀ ਭੁੱਖ ਲੱਗਣੀ ਸ਼ੁਰੂ ਹੋ ਜਾਏਗੀ ਫਿਰ ਗੁਰੂ ਪਿੱਛੇ ਪਿੱਛੇ ਹੁਣ 5-7 ਮਿੰਟ ਜਿਹੜਾ ਪਿਛਲੇ ਵੀਰਵਾਰ ਪ੍ਰਸੰਗ ਛੱਡਿਆ ਸੀ ਉਹ ਪੂਰਾ ਕਰਕੇ ਤੇ ਸਮਾਪਤੀ ਲਾਵਾਂਗੇ ਹੁਣ ਅੰਦਰੋਂ ਮੰਗਿਓ ਪਹਿਲੇ ਤੇ ਉੱਤੋਂ ਤੋਂ ਸ਼ਾਇਦ ਹੁੰਦੇ ਹੁਣ ਅੰਦਰੋਂ ਕਹਿਓ ਇਹ ਮੇਰੇ ਮਾਧੋ ਮੈਨੂੰ ਉਹ ਸਾਧੂ ਜਨ ਉਹ

ਬਿਰਤੀ ਲੈ ਜਾਓ ਅਨੰਦਪੁਰ ਸਾਹਿਬ ਪੰਜ ਸੱਤ ਮਿੰਟ ਸਮਾਪਤੀ ਹੈ ਜੀ ਬਾਬਾ ਦੀਪ ਸਿੰਘ ਜੀ ਵੇਖੋ ਕਿੱਥੇ ਪਹੁੰਚੇ ਹੋਏ ਅਨੰਦਪੁਰ ਸਾਹਿਬ ਬਾਬਾ ਦੀਪ ਸਿੰਘ ਜੀ ਸੰਗਤ ਦੇ ਝੂਠੇ ਕੌਲੇ ਮਾਂਜਦੇ ਰਹੇ ਉਹ ਕਹਿ ਦਿਓ ਇੱਕ ਵਾਰੀ ਗੱਜ ਕੇ ਸਤਨਾਮ ਮੈਨੂੰ ਰਾਜੇ ਜਨਕ ਦਾ ਖਿਆਲ ਆਇਆ ਰਾਜੇ ਜਨਕ ਜੀ ਨੂੰ ਮੈਂ ਥੋੜਾ ਪੜਿਆ ਇੱਕ ਹਜ਼ਾਰ ਬ੍ਰਾਹਮਣਾਂ ਨੂੰ ਰੋਜ਼ ਭੋਜਨ ਛਕਾਉਂਦਾ ਸੀ ਤੇ ਭੋਜਨ ਛਕਾਉਣਾ ਇੱਕ ਹਜ਼ਾਰ ਨੂੰ ਵੱਡੀ ਬਾਤ ਨਹੀਂ ਹੈ ਉਹਨਾਂ ਦੇ ਜੂਠੇ ਪਤਲ ਆਪ ਚੁੱਕਦਾ ਤਾਂ ਹੀ ਨਾਂ ਆ ਗਿਆ ਗੁਰਬਾਣੀ ਚ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਹਦਾ ਗੁਰੂ ਗੋਬਿੰਦ ਸਿੰਘ ਜੀ ਖੜੇ ਹੋ ਗਏ ਤੇ ਬਾਬਾ ਦੀਪ ਸਿੰਘ ਕੋਲਾ ਐਡੇ ਪਿਆਰ ਨਾਲ ਮਾਂਜਣ ਡੇ ਵਾਹਿਗੁਰੂ ਚੱਲਦਾ ਪਿਆ ਸੱਤ ਅੱਠ ਮਿੰਟ ਖੜੇ ਰਹੇ ਤੇ ਉਹ ਬੜਾ ਖੁਸ਼ ਹੋਇਆ ਅੱਜ ਖੁਸ਼ ਹੋਇਆ ਪੁੱਤਰ ਸੜਕ ਸਹੀ ਫੜਕ ਬੈਠਾ ਹੈ ਜਦੋਂ ਇਕਦਮ ਵੇਖਿਆ ਮਗਰ ਗੁਰੂ ਗੋਬਿੰਦ ਸਿੰਘ ਜੀ ਖੜੇ ਤੇ ਸਵਾਹ ਨਾਲ ਲਿਬੜੇ ਹੱਥਾਂ ਨਾਲ ਬਾਬਾ ਦੀਪ ਸਿੰਘ ਜੀ ਕਹਿੰਦੇ ਜੀ ਆਪ ਜੀ ਖੜੇ ਭੁੱਲ ਹੋ ਗਈ ਤੇ ਕਲਗੀਧਰ ਕਹਿੰਦੇ ਦੀਪ ਸਿੰਘ ਇੱਕ ਗੱਲ ਦੱਸ ਕੌਲੇ ਕਿਉਂ ਮਾਂਜ ਰਹੇ ਆ ਐਡੀ ਸ਼ਸਤਰ ਵਿਦਿਆ ਤੂੰ ਐਡੀ ਹੋਰ ਪੜ੍ਹਾਈ ਐਡੀ ਤੇਰੇ ਕੋ ਗੁਣ ਤੇ ਬਾਬਾ ਦੀਪ ਸਿੰਘ ਜੀ ਕਹਿੰਦੇ ਜੀ ਮੈਂ ਕੌਲੇ ਤਾਂ ਮਾਂਜ ਰਿਹਾ ਕਿ ਮਨ ਬੜਾ ਚੰਚਲ ਏ ਛਾਲਾਂ ਮਾਰਦਾ ਕੌਲੇ ਤਾਂ ਮਾਂਜ ਰਿਹਾ ਕਿ ਸੇਵਕ ਬਣ ਕੇ ਮੇਰੀ ਜ਼ਿੰਦਗੀ ਬਤੀਤ ਹੋ ਜੇ ਮੈਂ ਕਿਤੇ ਕਰਤਾ ਨਾ ਬਣ ਜਾਵਾਂ ਧਿਆਨ ਦੇਣਾ ਕਰਤਾ ਨਾ ਬਣ ਜਾਵਾਂ ਇਹ ਬੜਾ ਵੱਡਾ ਗੁਣ ਜੇ ਲੈ ਜਾਣਾ ਕੋਈ ਪਰਉਪਕਾਰੀ ਕੰਮ ਕਰੋ ਦਸਾਂ ਨੂੰ ਵਾਜਾ ਸਿਖਾਓ ਕੋਈ ਸ਼ਹਿਰ ਸੰਸਥਾ ਖੋਲੋ ਪਰ ਜੇ ਸੇਵਕ ਬਣ ਕੇ ਰਹੀਏ ਤੇ ਫਿਰ ਸਭ ਕੁਝ ਸਿਰੇ ਲੱਗਦਾ ਜਾਂਦਾ ਕਰਤਾ ਨਾ ਬਣੇ ਕਰਤਾ ਹੋਈ ਜਿਸ ਦਿਨ ਤੁਸੀਂ ਕਹਿਤਾ ਮੈਂ ਦਸਾਂ ਨੂੰ ਵਾਜਾ ਸਿਖਾਇਆ ਫਿਰ ਕਰਤੇ ਬਣ ਗਏ ਕਮਾਈ ਸੰਭਾਲੋ ਮਹਾਰਾਜਾ ਰਣਜੀਤ ਸਿੰਘ ਇੱਕ ਮੁਸਵਰ ਕਹਿੰਦੇ ਤਸਵੀਰ ਬਣਾਉਣ ਵਾਲੇ ਨੂੰ ਮਹਾਰਾਜਾ ਰਣਜੀਤ ਸਿੰਘ ਕੋਲ ਇੱਕ ਮੁਸਵਰ ਆ ਗਿਆ ਕਹਿੰਦਾ ਮਹਾਰਾਜਾ ਰਣਜੀਤ ਸਿੰਘ ਜੀ ਮੇਰੀ ਰੀਝ ਹੈ ਮੈਂ ਤੁਹਾਡੀ ਤਸਵੀਰ ਬਣਾਉਣੀ ਉਹਨਾਂ ਨਾਂ ਨੁੱਕਰ ਕੀਤੀ ਕਹਿੰਦਾ ਜੀ ਮੇਰੀ ਰੀਝ ਹੈ ਇੱਕ ਯਾਦ ਰਹੇਗੀ ਚੰਗਾ ਕੱਲ ਆ ਜੀ ਜਦੋਂ ਅਗਲੇ ਦਿਨ ਮੁਸਵਰ ਆ ਗਿਆ ਸਵੇਰੇ 9 ਵਜੇ ਜੀ ਆਪ ਜੀ ਸਿੰਘਾਸਨ ਤੇ ਬੈਠੋ ਮੈਂ ਤਸਵੀਰ ਬਣਾਉਣੀ ਹੈ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਆ ਜਾ ਮਗਰ ਕਿੱਥੇ ਲੈ ਗਏ ਧੰਨ ਗੁਰੂ ਗ੍ਰੰਥ ਸਾਹਿਬ ਦੇ ਕਮਰੇ ਚ ਆਖੋ ਸਤਨਾਮ ਜਦੋਂ ਕਮਰੇ ਚ ਲੈ ਗਏ ਤੇ ਕਹਿੰਦਾ ਤਸਵੀਰ ਬਣਾਉਣੀ ਮੇਰੀ ਕਹਿੰਦਾ ਹਾਂਜੀ ਕਹਿੰਦੇ ਮੈਂ ਆਪਣੇ ਪਿਓ ਅੱਗੇ ਮਾਲਕ ਅੱਗੇ ਰਹਿਬਰ ਅੱਗੇ ਮੱਥਾ ਟੇਕਣ ਲੱਗਾ ਤੇ ਤੂੰ ਤਸਵੀਰ ਬਣਾ ਹੱਕ ਸਤਨਾਮ ਜੀ ਤੁਸੀਂ ਸਿੰਘਾਸਨ ਤੇ ਬੈਠੋ ਕੁਰਸੀ ਤੇ ਬੈਠੋ ਤੇ ਮੈਂ ਬਣਾਵਾਂ ਕਹਿੰਦੇ ਨਹੀਂ ਮੈਂ ਚਾਹੁੰਦਾ ਜੇ ਤੂੰ ਰਣਜੀਤ ਸਿੰਘ ਦੀ ਤਸਵੀਰ ਬਣਾਉਣੀ ਤੇ ਇੰਜ ਬਣਾ ਕੇ ਰਣਜੀਤ ਸਿੰਘ ਤੋਂ ਵੀ ਕੋਈ ਵੱਡਾ ਮਾਲਕ ਹੈ ਜਿਹਦੇ ਅੱਗੇ ਰਣਜੀਤ ਸਿੰਘ ਝੁਕਿਆ ਹੋਇਆ ਇਹ ਗੁਣ ਲੈਣਾ ਗੁਣ ਨਵਾਬ ਕਪੂਰ ਸਿੰਘ ਨਵਾਬੀ ਮਿਲੀ ਅਕਾਲ ਤਖ਼ਤ ਤੋਂ ਕਹਿੰਦਾ ਨਹੀਂ ਲੈਣੀ ਉਹ ਕਹਿੰਦੇ ਸੰਗਤ ਦਾ ਹੁਕਮ ਹੈ ਅਕਾਲ ਤਖ਼ਤ ਦਾ ਹੁਕਮ ਹੈ ਮੁੜੇਗਾ ਫਿਰ ਹੱਥ ਜੋੜ ਕੇ ਕਿਹਾ ਇੱਕ ਸ਼ਰਤ ਤੇ ਲਵਾਂਗਾ ਕਿ ਜਿਹੜੀ ਮੈਂ ਗੁਰੂ ਘਰ ਵਿਚ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਕਰਦਾ ਨਵਾਬੀ ਤੋਂ ਬਾਅਦ ਵੀ ਕੋਈ ਖੋ ਨਹੀਂ ਸਕਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ
ਸਿੱਖ ਕਿ ਮੈਂ ਸੇਵਕ ਬਣਿਆ ਰਿਹਾ ਰਵਾਂ ਨਵਾਬੀ ਤੋਂ ਬਾਅਦ। ਬਾਬਾ ਦੀਪ ਸਿੰਘ ਅੱਜ ਵੇਖੋ ਜਗਤ ਪੂਜ ਰਿਹਾ ਕੀ ਹਿੰਦੂ ਕੀ ਸਿੱਖ ਕੀ ਮੁਸਲਮਾਨ ਕੀ ਬਾਬਾ ਜੀ ਦੇ ਦਰ ਤੋਂ ਸਭ ਦੀਆਂ ਝੋਲੀਆਂ ਭਰਦੀਆਂ ਪਿਆਰਿਓ। ਮਨ ਕਿੱਥੇ ਸੀ ਕੌਲੇ ਗੁਰੂ ਘਰ ਦੇ ਜੂਠੇ ਆਪ ਮਾਂਜਣੇ ਗੱਜ ਕੇ ਆਖੋ ਸਤਨਾਮ ਸੇਵਕ ਬਣ ਕੇ। ਗੁਰੂ ਗੋਬਿੰਦ ਸਿੰਘ ਜੀ ਬੜੇ ਖੁਸ਼ ਹੋਏ ਜੀ ਇਹ ਬਾਤ ਸੁਣ ਕੇ। ਜਿੰਨੇ ਮਾਈ ਭਾਈ ਬੈਠੇ ਹੋ ਇਹ ਗੁਣ ਜ਼ਰੂਰ ਲਿਓ ਭਾਈ। ਹੁਣ ਬਾਬਾ ਦੀਪ ਸਿੰਘ ਜੀ ਨੇ ਜਿਹੜਾ ਅਗਲਾ ਪ੍ਰਸ਼ਨ ਕੀਤਾ ਜੀ ਗੁਰੂ ਦੀ ਖੁਸ਼ੀ ਕਿਵੇਂ ਮਿਲਦੀ ਇਹ ਵੀ ਪਿਛਲੇ ਵੀਰਵਾਰ ਸਾਂਝਾ ਹੋਇਆ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਵਾਬ ਦਿੱਤਾ ਬੜੀਆਂ ਡੂੰਘੀਆਂ ਬਾਤਾਂ। ਹੁਣ ਬਾਬਾ ਜੀ ਦੇ ਹੱਥ ਲਿਬੜੇ ਤੇ ਕਹਿੰਦੇ ਲਾਹਾ ਲੈ ਲੋ ਮਹਾਰਾਜ ਇੱਕ ਗੱਲ ਦੱਸ ਦਿਓ ਅੰਦਰ ਘੁੰਮਦੀ ਹੈ ਵੀ ਗੁਰੂ ਦੀ ਖੁਸ਼ੀ ਕਿਵੇਂ ਮਿਲਦੀ। ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਜਦੋਂ ਸਿੱਖ ਆਪਣੀ ਮਤ ਛੱਡਣੀ ਸ਼ੁਰੂ ਕਰਦੇ ਤੇ ਗੁਰੂ ਦੀ ਮਤ ਲੈਣੀ ਸ਼ੁਰੂ ਕਰਦੇ ਤੇ ਖੁਸ਼ੀ ਮਿਲਣੀ ਸ਼ੁਰੂ ਹੋ ਜਾਂਦੀ। ਅੱਜ ਕੇ ਆਖੋ ਸਤਨਾਮ। ਅੱਜ ਜਿਹੜਾ ਤੀਜਾ ਪ੍ਰਸ਼ਨ ਇਹ ਪ੍ਰਸੰਗ ਦੀ ਸੰਪੂਰਨਤਾ ਹੈ। ਬਾਬਾ ਦੀਪ ਸਿੰਘ ਜੀ ਨੇ ਪ੍ਰਸ਼ਨ ਜਿਹੜਾ ਬਾਬਾ ਜੀ ਦਾ ਦੂਜਾ ਪ੍ਰਸ਼ਨ ਇਹ ਪਹਿਲਾ ਪ੍ਰਸ਼ਨ ਕਲਗੀਧਰ ਜੀ ਨੇ ਬਾਬਾ ਜੀ ਨੂੰ ਕੀਤਾ ਜੀ ਬਾਬਾ ਦੀਪ ਸਿੰਘ ਜੀ ਤੇ ਜਿਹੜਾ ਬਾਬਾ ਦੀਪ ਸਿੰਘ ਜੀ ਨੇ ਦੂਜਾ ਪ੍ਰਸ਼ਨ ਕੀਤਾ ਵੀ ਬੜਾ ਜ਼ਰੂਰੀ ਤੁਹਾਡੇ ਲਈ। ਬਾਬਾ ਦੀਪ ਸਿੰਘ ਜੀ ਕਹਿੰਦੇ ਸੱਚੇ ਪਾਤਸ਼ਾਹ ਇੱਕ ਹੋਰ ਪ੍ਰਸ਼ਨ ਹੈ ਦੱਸੋ ਦੀਪ ਸਿੰਘ ਜੀ ਸੰਗਤ ਜਿਹੜਾ ਪ੍ਰਸ਼ਨ ਨਾਲ ਧਿਆਨ ਦੇਣਾ ਬਸ ਫਿਰ ਸਮਾਪਤੀ 2 ਮਿੰਟ। ਬਾਬਾ ਦੀਪ ਸਿੰਘ ਜੀ ਕਹਿੰਦੇ ਜੀ ਸਾਡੀ ਕੀਤੀ ਸੇਵਾ ਤੇ ਸਿਮਰਨ ਸਾਡੀ ਕੀਤੀ ਸੇਵਾ ਤੇ ਸਿਮਰਨ ਤੇ ਗੁਰੂ ਦੀ ਖੁਸ਼ੀ ਦੀ ਮੋਹਰ ਲੱਗ ਗਈ ਏ ਕਿਵੇਂ ਪਤਾ ਲੱਗੇਗਾ ਆਖੋ ਸਤਨਾਮ। ਧਿਆਨ ਦੇਣਾ ਗੁਰੂ ਗੋਬਿੰਦ ਸਿੰਘ ਨੇ ਕੀ ਜਵਾਬ ਦਿੱਤਾ ਇਹਦਾ ਬਸ ਉਹ ਸਾਂਝਾ ਕਰਕੇ 2 ਮਿੰਟ ਚ।

ਬੜੀ ਡੂੰਘੀ ਬਾਜ ਹੈ। ਸਾਡੀ ਕੀਤੀ ਸੇਵਾ ਸਿਮਰਨ ਤੇ ਗੁਰੂ ਦੀ ਖੁਸ਼ੀ ਦੀ ਮੋਹਰ ਲੱਗ ਗਈ ਹੈ, ਇਹ ਕਿਵੇਂ ਪਤਾ ਲੱਗੇਗਾ? ਗੁੱਸਾ ਨਾ ਕਰਿਓ, ਤੁਸੀਂ ਇੱਥੇ ਘੰਟਾ ਡੇਢ ਆਏ ਹੋ, ਦੋ ਘੰਟੇ ਕੀਰਤਨ, ਗੁਰੂ ਦੀ ਮੋਹਰ ਇੱਥੇ ਲੱਗੀ ਕਿ ਨਹੀਂ ਲੱਗੀ ਕਿਵੇਂ ਪਤਾ ਲੱਗੇਗਾ?

पंथ पर चिर कर बेको सज्जा

ਗੁਰ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਅਸ਼ਟਪਦੀ ਜਬ ਆਕਾਰ ਇਕ ਅਚਨਾ ਦਿਸੇਤਾ ਪਾਪ ਪੁੰਨ ਤਬ ਕਹਤੇ ਹੋਤਾ ਜਬ ਤਾਰੀ ਆਪਨ ਸੁਨ ਸਮਾਦ ਤਬ ਬੈਰ ਵਿਰੋਧ ਕਿਸ ਸੰਗ ਕਮਾਤ ਜਬ ਇਸਕਾ ਵਰਨ ਚਿਹਨ ਨ ਜਾਪਤ ਤਬ ਹਰਕ ਸੋਗ ਕੋ ਕਿਸੇ ਵਿਆਪਤ ਜਬ ਆਪਨ ਆਪ ਆਪ ਪਾਰ ਬ੍ਰਹਮ ਤਬ ਮੋਹ ਕਹਾ ਕਿਸ ਹੋਵਤ ਪਰਮ ਆਪਨ ਖੇਲ ਆਪ ਵਰਤੀਜਾ ਨਾਨਕ ਕਰਨੈ ਹਰ ਨ ਦੂਜਾ ਜਬ ਹੋਵਤ ਪ੍ਰਭ ਕੇਵਲ ਤਨੀ ਤਬ ਬੰਦ ਮੁਕਤ ਕੋ ਕਿਸ ਕੋ ਗਨੀ ਜਬ ਏਕੈ ਹਰ ਅਗਮੇ ਅਪਾਰ ਤਬ ਨਰਕ ਸੁਰਗ ਕੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸਿਵ ਸਖਤ ਕਹੋ ਕਿਤ ਠਾਏ ਜਬ ਆਪੈ ਆਪ ਆਪਣੀ ਜੋਤ ਕਰੈ ਤਬ ਕਵਨ ਨਿਡਰ ਕਵਨ ਕਤ ਡਰੈ ਆਪਨ ਚਲਤ ਆਪ ਕਰਨੈ ਹਾਰ ਨਾਨਕ ਠਾਕੁਰ ਅਗਮੇ ਅਪਾਰ ਅਵਨਾਸੀ ਸੁਖ ਆਪਣੇ ਆਸਨ ਤੈ ਜਨਮ ਮਰਨ ਕੋ ਕਹਾ ਵਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਾਸ ਕਹੋ ਕਿਸ ਹੋਏ ਜਬ ਅਵਗਿਤ ਅਗੋਚਰ ਪ੍ਰਭ ਏਕਾ ਤਬ ਚਿਤਰ ਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਗਾਦੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਨ ਆਪ ਆਪ ਹੀ ਅਚਰਜਾ ਨਾਨਕ ਆਪਨ ਰੂਪ ਆਪ ਹੀ ਉਪਰਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮੈਲ ਕਹੋ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਨ ਤੈ ਕੌਣ ਕੋ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ ਤੈ ਛਲ ਛਿਦਰ ਲਗਤ ਕਹੋ ਕੀਸ ਜੈ ਜੋਤ ਸਰੂਪੀ ਜੋਤ ਸੰਗ ਸਮਾਵੈ ਤੈ ਕਿਸੇ ਭੂਖ ਕਵਨ ਤ੍ਰਿਪਤਾਵੈ ਕਰਨ ਕਰਾਵਨ ਕਰਨੈ ਹਾਰ ਨਾਨਕ ਕਰਤੇ ਕਾ ਨਹੀਂ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਨਾਈ ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਵ ਕਲਾ ਆਪੇ ਪਰਵੀਨ ਤੈ ਵੇਦ ਕਤੇਵ ਕਹਾ ਪਹੁਚੀਨ ਜਬ ਆਪਨ ਆਪ ਆਪ ਉਦਤਾਰੈ ਤੋ ਸਗਨ ਅਪਸਗਨ ਕਹਾ ਵਿਚਾਰੈ ਜੈ ਆਪਨ ਊਚ ਆਪਣੇ ਆਪ ਨੇਰਾ ਤੈ ਕੌਣ ਠਾਕੁਰ ਕੌਣ ਕਹੀਏ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਣੋ ਆਪ ਜੈ ਅਛਲ ਅਛੇਦ ਅਭੇਦ ਸਮਾਇਆ ਊਹਾ ਕਿਸੇ ਵਿਆਪਤ ਮਾਇਆ ਆਪਸ ਕੋ ਆਪੇ ਆਦੇਸ ਤੈ ਗੁਣ ਕਾ ਨਾਹੀ ਪਰਵੇਸ਼ ਜੈ ਏਕੈ ਏਕ ਏਕ ਭਗਵੰਤਾ ਤੈ ਕੌਣ ਚਿੰਤ ਕਿਸ ਲਾਗੈ ਚਿੰਤਾ ਜੈ ਆਪਨ ਆਪ ਆਪ ਪਤਿਆਰਾ ਤੈ ਕੌਣ ਕਥੈ ਕੌਣ ਸੁਣੈ ਹਾਰਾ ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪੇ ਪਹੁੰਚਾ ਜੈ ਆਪ ਰਚਿਓ ਪਰ ਪੰਚ ਆਕਾਰ ਤੈ ਗੁਣ ਮੈਂ ਕੀਨੋ ਬਿਸਥਾਰ ਪਾਪ ਪੁੰਨ ਤੈ ਭਈ ਕਹਾਵਤ ਕੋ ਨਰਕ ਕੋ ਸੁਰਗ ਮੰਛਾਵਤ ਆਲ ਜਾਲ ਮਾਇਆ ਜੰਜਾਲ ਹੋ ਮੈਂ ਮੋਹ ਪਰਮ ਭੈ ਭਾਰ ਦੁਖ ਸੁਖ ਮਾਨ ਅਪਮਾਨ ਅਨੇਕ ਪ੍ਰਕਾਰ ਕਿਉ ਬਖਾਨ ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਏਕੈ ਜੈ ਅਵਗਤ ਭਗਤ ਤੈ ਆਪ ਜੈ ਪਸਰੈ ਪਾਸਾਰ ਸੰਤ ਪ੍ਰਤਾਪ ਦੂਹੂ ਪਾਸ ਕਾ ਆਪੇ ਧਨੀ ਉਨਕੀ ਸੋਭਾ ਉਨਹੂ ਬਨੀ ਆਪੇ ਕੌਥਕ ਕਰੈ ਅਨੰਦ ਚੋਜ ਆਪੇ ਰਸ ਭੋਗਨ ਨਿਰਜੋਗ ਜਿਸ ਪਾਵੈ ਤਿਸ ਆਪਣੈ ਲਾਵੈ ਜਿਸ ਪਾਵੈ ਤਿਸ ਖੇਲ।

होश अग हरे

ਗੁਰੂ ਪਾਤਸ਼ਾਹ ਇਸ ਪਾਵਨ ਪਵਿੱਤਰ ਸ਼ਬਦ ਅੰਦਰ ਸਾਨੂੰ ਕਲਯੁਗੀ ਜੀਵਾਂ ਨੂੰ ਉਪਦੇਸ਼ ਦਿੰਦੇ ਹੋਏ ਇਹ ਗੱਲ ਸਮਝਾ ਰਹੇ ਨੇ ਕਿ ਹੇ ਮਨੁੱਖ, ਦਾਤਾ ਇੱਕ ਹੈ, ਦਾਤਾ ਅਨੇਕ ਹਨ। ਦੇਣ ਵਾਲਾ ਇੱਕ ਹੈ, ਮੰਗਣ ਵਾਲੇ ਬਤੇਰੇ ਹਨ। ਐਸਾ ਨਹੀਂ ਹੈ ਕਿ ਹਰ ਕੋਈ ਇੱਕ ਹੀ ਦਾਤ ਮੰਗਦਾ ਹੋਵੇ, ਨਹੀਂ, ਹਰ ਕਿਸੇ ਦੀ ਮੰਗ ਵੱਖਰੀ ਹੈ, ਪਰ ਉਹ ਇੱਕ ਦਾਤਾ ਸਭ ਦੀ ਝੋਲੀ ਦਾਤ ਪਾ ਰਹੇ ਹੈ। ਇਹ ਗੱਲ ਵੱਖਰੀ ਹੈ, ਕਿਸੇ ਨੂੰ ਜਲਦੀ, ਕਿਸੇ ਨੂੰ ਦੇਰ ਨਾ।

ਸਾਡੇ ਗੁਰੂ ਨੇ ਸਾਨੂੰ ਇੱਕੋ ਗੱਲ ਸਮਝਾਈ ਹੈ ਕਿ ਦਾਤ ਲੈਣ ਤੋਂ ਪਹਿਲੇ ਇੱਕ ਕੰਮ ਕਰ, ਗੁਰਾ ਇੱਕ ਦੇ ਬੁਝਾਈ। ਇਹ ਗੱਲ ਦੱਸੀ ਹੈ, ਸਭਨਾ ਜੀਆਂ ਕਾ ਇੱਕ ਦਾਤਾ, ਸਾਰੇ ਜੀਵਾਂ ਦਾ ਦਾਤਾ ਇੱਕੋ ਹੀ ਹੈ, ਬਸ ਸ਼ਰਤ ਕੀ ਹੈ, ਸੋ ਮੈਂ ਵਿਸਰਨਾ ਜਾ, ਬਸ ਤੂੰ ਉਹਨੂੰ ਵਿਸਾਰਨਾ, ਉਹਨੂੰ ਭੁੱਲਣਾ, ਉਹਨੂੰ ਹਮੇਸ਼ਾ ਯਾਦ ਰੱਖ, ਦਾਤ ਜਿਹੜੀ ਮੰਗੇਗਾ ਉਹ ਮਿਲ ਜਾਵੇਗੀ। ਹੁਣ ਸਾਹਿਬ ਕਹਿੰਦੇ ਨੇ, ਹੇ ਮੇਰੇ ਮਾਲਕ ਵਾਹਿਗੁਰੂ ਅਕਾਲ ਪੁਰਖ, ਮੈਂ ਸਾਰੇ ਜਗਤ ਨੂੰ ਫਿਰ ਕੇ ਵੇਖੇ, ਹਰ ਪਾਸੇ ਝਾਤ ਮਾਰ ਕੇ ਵੇਖੇ, ਤੇਰੇ ਵਰਗਾ ਕੋਈ ਦਾਤਾ ਨਜ਼ਰ ਨਹੀਂ ਆਇਆ। ਤੂੰ ਇੱਕ ਐਸਾ ਦਾਤਾ ਹੈ ਜਿਸ ਕੋਲ ਹਰ ਕੋਈ ਦਾਤ ਆ ਕੇ ਮੰਗ ਰਿਹਾ। ਸਭ ਜਗ ਫਿਰ ਮੈਂ ਦੇਖਿਆ, ਹਰ ਇੱਕੋ ਦਾਤਾ, ਮੈਨੂੰ ਇੱਕੋ ਹੀ ਦਾਤਾ ਨਜ਼ਰ ਆਇਆ ਹੈ,

ਗੁਣ ਨਹੀਂ ਵੇਖਦਾ। ਅੱਜ ਜੇ ਕਿਸੇ ਕੋਲ ਦਾਤ ਲੈਣ ਜਾਈਏ, ਕੋਈ ਦਾਤ ਮੰਗੀਏ, ਉਹ ਪਹਿਲੇ ਵੇਖਦਾ ਇਸ ਯੋਗ ਹੈ ਵੀ ਇਹ ਕਿ ਨਹੀਂ, ਜੋ ਇਹਨੂੰ ਮੈਂ ਦੇ ਰਿਹਾ ਮੈਨੂੰ ਵਾਪਸ ਦੇਵੇਗਾ ਕਿ ਨਹੀਂ, ਉਹ ਪਹਿਲੇ ਇਸ ਗੱਲ ਨੂੰ ਸੋਚੇਗਾ, ਪਹਿਲੇ ਇਸ ਗੱਲ ਦੀ ਵਿਚਾਰ ਕਰੇਗਾ। ਪਰ ਹੇ ਪ੍ਰਮਾਤਮਾ ਵਾਹਿਗੁਰੂ ਅਕਾਲ ਪੁਰਖ, ਤੂੰ ਇੱਕ ਐਸਾ ਦਾਤਾ ਹੈ ਕਿ ਦਾਨ ਦੇਣ ਲੱਗੇ ਆ, ਦਾਤ ਦੇਣ ਲੱਗੇ ਆ, ਨਾ ਕਿਸੇ ਕੋਲੋਂ ਪੁੱਛਣਾ ਤੇ ਨਾ ਕਦੀ ਪਛਤਾਉਣਾ। ਦੇ ਨਾ ਪਛੋਤਾਏ, ਉਹ ਦੇ ਕੇ ਪਛਤਾਉਂਦਾ ਨਹੀਂ। ਕਹਿੰਦੇ ਨੇ ਸਾਹਿਬ ਉਹਦੇ ਅੰਦਰ ਇਹੀ ਤੇ ਇੱਕ ਵਡਿਆਈ ਵੱਡੀ ਹੈ, ਵੱਡੀ ਵਡਿਆਈ ਜਾਂ ਪੁੱਛ ਨਾ ਦਾਤ। ਉਸ ਮਾਲਕ ਦੀ ਇਹ ਵਡਿਆਈ ਹੈ, ਉਹ ਜਦੋਂ ਦਾਤ

ਦਿੰਦੀ ਆ ਰਸ ਅੰਨ ਪੁਗਾਣੀ, ਅੰਨ ਖਾਣ ਵਾਸਤੇ ਦਿੱਤਾ ਇਹ ਵੀ ਉਹਦੀ ਦਾਤ ਹੈ, ਕੱਪੜਾ ਪਹਿਨਣ ਵਾਸਤੇ ਦਿੱਤਾ ਇਹ ਵੀ ਉਹਦੀ ਦਾਤ ਹੈ, ਦੁਨੀਆਂ ਦੇ ਰਸ ਭੋਗਣ ਵਾਸਤੇ ਦਿੱਤੇ ਇਹ ਵੀ ਉਹਦੀ ਦਾਤ ਹੈ। ਪਰ ਵੇਖੋ ਮਨੁੱਖ ਨੇ ਕੀ ਕੀਤਾ, ਜਿਨ ਦੀਆ ਸੋ ਚਿਤ ਨਾ ਆਵੇ, ਜਿਨੇ ਦਿੱਤਾ ਇਹਨੂੰ ਚੇਤੇ ਨਹੀਂ ਰੱਖਦਾ, ਉਹਨੂੰ ਮਨ ਚ ਨਹੀਂ ਵਸਾਉਂਦਾ। ਪਸ਼ੂ ਹੌਂਕਰ ਜਾਣੀ ਪਸ਼ੂ ਦੀ ਨਿਆਈ, ਪਸ਼ੂ ਨੂੰ ਜਿੰਨਾ ਮਰਜ਼ੀ ਖਵਾ ਲਓ ਆਖਰ ਛੜ ਜ਼ਰੂਰ ਮਾਰਦਾ, ਉਸ ਦੇ ਕੀਤੇ ਨੂੰ ਨਹੀਂ ਜਾਣਦਾ। ਕਹਿੰਦੇ ਨੇ ਇਸੇ ਤਰ੍ਹਾਂ ਹੇ ਮਨੁੱਖ, ਜਿਸ ਪ੍ਰਮਾਤਮਾ ਕੋਲੋਂ ਤੂੰ ਦਾਤਾਂ ਲਈਆਂ ਉਹਨੂੰ ਕਦੀ ਚਿਤਾਰਿਆ ਨਹੀਂ, ਉਹਨੂੰ ਕਦੀ ਯਾਦ ਨਹੀਂ ਕੀਤਾ, ਕਰੀਏ ਵੀ ਕੀ, ਮਨੁੱਖ ਦੀ ਫਿਤਰਤ ਹੀ ਐਸੀ, ਕੀ ਕਰਦਾ ਜੀ। ਦਾਤ ਪਿਆਰੀ ਵਿਸਰਿਆ ਦਾਤਾਰਾ, ਉਹਦੀ ਦਾਤ ਨੂੰ ਪਿਆਰੀ ਕਰਕੇ ਮੰਨ ਲਿਆ, ਦਾਤਾਰ ਨੂੰ ਵਿਸਾਰ ਦਿੱਤਾ। ਮਨੁੱਖ ਦਾਤਾਰ ਦੀ ਬਜਾਏ ਦਾਤਾਂ ਦੇ ਨਾਲ ਜੁੜ ਗਏ। ਆ ਵੇਖੋ ਦਾਤਾਂ ਦੇ ਪਿੱਛੇ ਭੱਜਾ ਫਿਰਦਾ, ਇਹਨੂੰ ਦਾਤ ਦੀ ਲੋੜ ਹੈ ਜਿੱਥੋਂ ਮਰਜ਼ੀ ਮਿਲੇ। ਤੂੰ ਕਹਿ ਦੇਣਾ ਫਲਾਣੀ ਜਗ੍ਹਾ ਆਹ ਚੀਜ਼ ਮਿਲਦੀ ਹੈ, ਉੱਥੇ ਪਹੁੰਚ ਜਾਏਗਾ, ਉੱਥੇ ਪਹੁੰਚ ਕੇ ਦਾਤ ਮੰਗਣੀ ਸ਼ੁਰੂ ਕਰ ਦੇਵੇਗਾ। ਪਰ ਦਾਤਾਰ ਵੱਲ ਨਹੀਂ ਜੁੜਦਾ ਉਹ, ਬਈ ਦਾਤਾਂ ਸਾਰੀਆਂ ਮਿਲ ਜਾਂਦੀਆਂ ਨੇ ਜੇ ਦਾਤਾਰ ਮਿਲ ਜਾਏ।

ਉਹਨੇ ਕਿਹੜੀ ਕਿਹੜੀ ਦਾੜ ਦਿੱਤੀ? ਕਹਿੰਦੇ ਨੇ ਸਭ ਤੋਂ ਪਹਿਲੀ ਗੱਲ, ਮਾਨਸ ਜਨਮ ਅਮੋਲ ਦਿਵਾਇਆ, ਇਹਦੂ ਵੱਡੀ ਹੋਰ ਕੋਈ ਦਾਤ ਨਹੀਂ। ਇਹ ਜਿਹੜਾ ਮਨੁੱਖਾ ਜਨਮ ਹੈ ਨਾ, ਇੱਕ ਅਮੋਲਕ ਦਾਤ ਹੈ ਜਿਹਦਾ ਕੋਈ ਮੁੱਲ ਨਹੀਂ। ਦੁਨੀਆ ਦੀ ਹਰ ਵਸਤ ਮੁੱਲ ਖਰੀਦੀ ਜਾ ਸਕਦੀ ਹੈ, ਪਰ ਇਹ ਜੀਵਨ ਮੁੱਲ ਨਹੀਂ ਖਰੀਦਿਆ ਜਾ ਸਕਦਾ। ਕਿਸੇ ਸ਼ੌਪ ਕਿਸੇ ਦੁਕਾਨ ਤੋਂ ਨਹੀਂ ਮਿਲਦਾ। ਵੇਖੋ ਕਿਤਨੀ ਅਮੁੱਲ ਦਾਤ ਪ੍ਰਮਾਤਮਾ ਨੇ ਸਾਨੂੰ ਦਿੱਤੀ, ਇਹਦੇ ਨਾਲ ਹੁਣ ਕਿਹੜੀ

ਸਤਿਗੁਰ ਸੱਚ ਦਾਤਾਰ ਹੈ। ਜਿਹੜਾ ਸਤਿਗੁਰ ਦਾਤਾ ਹੈ ਨਾ, ਉਹਨੇ ਇਹ ਦਾਤਾਂ ਬਖਸ਼ੀਆਂ ਨੇ, ਇੱਕ ਤੇ ਅਮੋਲਕ ਜੀਵਨ ਦਿੱਤਾ ਜਿਹਦਾ ਕੋਈ ਮੁੱਲ ਨਹੀਂ, ਫਿਰ ਇਹਦੇ ਨਾਲ ਮੋਹ ਅੱਖੀ ਨੱਕ ਕੰਨ ਕਰ, ਜਿਹਨੇ ਮੂੰਹ ਦਿੱਤਾ ਬੋਲਣ ਵਾਸਤੇ, ਅੱਖਾਂ ਦਿੱਤੀਆਂ ਵੇਖਣ ਵਾਸਤੇ, ਨਾਸਕਾਂ ਦਿੱਤੀ ਸੁਣਨ ਵਾਸਤੇ, ਕੰਨ ਦਿੱਤੇ ਸੁਣਨ ਵਾਸਤੇ, ਹੁਣ ਖਿਆਲ ਕਰਿਓ ਇਹਨਾਂ ਵਿੱਚੋਂ ਇੱਕ ਵੀ ਚੀਜ਼ ਨਾ ਹੋਵੇ ਕਿ ਮਨੁੱਖ ਦੀ ਜ਼ਿੰਦਗੀ ਹੈ, ਬਿਲਕੁਲ ਅਧੂਰ ਹੈ। ਆਪਾਂ ਵਿਚਾਰ ਇਸ ਗੱਲ ਦੀ ਕਰਨੀ ਹੈ ਕਿ ਵਾਹ ਦਾਤਾ, ਜੋ ਦਾਨ ਤੂੰ ਦੇ ਸਕਣਾ ਕੋਈ ਹੋਰ ਨਹੀਂ ਦੇ ਸਕਦਾ। ਮੂੰਹ ਬੋਲਣ ਵਾਸਤੇ ਨਾ ਹੋਵੇ ਸਾਡਾ ਕਿਸੇ ਨਾਲ ਸੰਬੰਧ ਨਹੀਂ ਜੁੜ ਸਕਦਾ, ਅੱਖਾਂ ਵੇਖਣ ਵਾਸਤੇ ਨਾ ਹੋਣ ਅਸੀਂ ਸੰਸਾਰ ਨਹੀਂ ਵੇਖ ਸਕਦੇ, ਨਾਸਕਾਂ ਸੁੰਘਣ ਵਾਸਤੇ ਨਾ ਹੋਵੇ ਅਸੀਂ ਮਹਿਸੂਸ ਨਹੀਂ ਕਰ ਸਕਦੇ, ਕੰਨ ਸੁਣਨ ਵਾਸਤੇ ਨਾ ਹੋਣ ਤੇ ਅਸੀਂ ਕੁਝ ਸੁਣ ਨਹੀਂ ਸਕਦੇ। ਹੇ ਪ੍ਰਮਾਤਮਾ, ਇਹ ਸਭ ਦਿੱਤੀਆਂ ਤੇਰੀਆਂ ਦਾਤਾਂ ਨੇ, ਤੇਰਾ ਕੋਟਾਨ ਕੋਟ ਧੰਨਵਾਦ ਹੈ, ਨਹੀਂ ਤੇਰੇ ਵਰਗਾ ਕੋਈ ਦਾਤਾ ਮੈਂ ਸੰਸਾਰ ਵਿੱਚ ਵੇਖਿਆ। ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ, ਦਿੰਦੇ ਤੋਟ ਨਾ ਆਵਹੀ ਅਗਿਣਤ ਭਰੇ ਭੰਡਾਰ, ਉਹਦੇ ਭੰਡਾਰ ਭਰੇ ਪਏ ਨੇ। ਹੇ ਮਨੁੱਖ, ਦਿੰਦਾ ਦੇ ਲੈਂਦੇ ਥੱਕ ਪਾ, ਉਸਨੇ ਦਾਤ ਦਿੰਦਿਆਂ ਨਹੀਂ ਉਹ ਥੱਕਣਾ, ਤੂੰ ਦਾਤਾਂ ਲੈ ਕੇ ਥੱਕ ਜਾ। ਇਸ ਲਈ ਉਸ ਦਾਤੇ ਦੀ ਵਡਿਆਈ ਕਰਦੇ ਹੋਏ ਸਤਿਗੁਰ ਬਾਣੀ ਅੰਦਰ ਉਪਦੇਸ਼ ਦਿੰਦੇ ਸਾਨੂੰ ਸਮਝਾ ਰਹੇ ਨੇ। ਇੱਕ ਜੇਕਰ ਤੁਹਾਡੀ ਚੋਰੀ ਹੋਰ ਪਾਵਾਂ, ਇੱਕ ਰਾਜਾ ਸੀ ਤੇ ਰਾਜੇ ਦੀ ਨਗਰੀ ਵਿੱਚ ਅੱਟਦੀ ਗਰੀਬੀ, ਉਸ ਗਰੀਬੀ ਨੂੰ ਵੇਖ ਕੇ ਇੱਕ ਦਿਨ ਸੋਚਿਆ ਵਿਚਾਰ ਕੀਤਾ ਕਿਉਂ ਨਾ ਐਸਾ ਹੋਵੇ ਕਿ ਜੋ ਧਨ ਦੌਲਤ ਜੋ ਦਾਤਾ ਮੇਰੇ ਕੋਲ ਨੇ ਮੈਂ ਆਪਣੀ ਪ੍ਰਜਾ ਵਿੱਚ ਵੰਡ ਦੇ, ਮੇਰੀ ਪ੍ਰਜਾ ਵੀ ਸੁਖੀ ਰਹੇ, ਇਹ ਵੀ ਸੁੱਖ ਦੀ ਜ਼ਿੰਦਗੀ ਬਤੀਤ ਕਰ ਸਕਣ। ਮੇਰੇ ਕੋਲ ਪਿਆ ਸਮਾਨ ਕਾਹਦੇ ਵਾਸਤੇ, ਕਿਸੇ ਦੇ ਕੰਮ ਆ ਜਾਏ। ਲਓ ਜੀ, ਰਾਜੇ ਨੇ ਅਨਾਊਂਸਮੈਂਟ ਕਰਾਈ ਇੱਕ ਦਿਨ ਮਿੱਥਿਆ ਕਿ ਇੱਕ ਦਿਨ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਮਹਿਲਾਂ ਦੇ ਦਰਵਾਜ਼ੇ ਖੁੱਲ ਜਾਣਗੇ, ਜਿਸ ਨੂੰ ਜੋ ਚਾਹੀਦਾ, ਜਿਹੜੀ ਦਾਤ ਚਾਹੀਦੀ ਹੈ, ਜਿਹੜੀ ਵਸਤ ਚਾਹੀਦੀ ਹੈ, ਆ ਕੇ ਲੈ ਜਾਏ। ਨਗਰ ਵਿੱਚ ਅਨਾਊਂਸਮੈਂਟ ਹੋ ਗਿਆ, ਦਿਨ ਮਿੱਥਿਆ ਗਿਆ। ਖੈਰ ਉਹ

ਕੋਈ ਗੁਰੂ ਕਾ ਸਿੱਖ ਗੁਰੂ ਕਾ ਰੋਂਦਾ। ਜਦੋਂ ਦਿਨ ਚੜ ਜਾਏ ਜਾਂ ਦੁਪਹਿਰਾ ਹੋ ਜਾਣ ਫਿਰ ਕਿਤੇ ਜਾ ਕੇ ਗੁਰੂ ਘਰ ਰੌਣਕ ਹੁੰਦੀ ਹੈ, ਨਹੀਂ ਤੇ ਕੌਣ ਆਉਂਦਾ ਅੰਮ੍ਰਿਤ ਵੇਲੇ? ਪਰ ਦਾਤ ਲੈਣ ਵਾਲੇ ਉਹ ਅੰਮ੍ਰਿਤ ਵੇਲੇ ਉੱਠਦੇ, ਅੰਮ੍ਰਿਤ ਵੇਲੇ ਜਾਗਦੇ ਨੇ। ਕਿਸ ਵੇਲੇ ਮਾਲਕ ਦੇ ਦਾਤਾਂ ਵੰਡਣ ਦਾ ਸਮਾਂ, ਜਿਸ ਨੇ ਇਸ ਵੇਲੇ ਦਾਤ ਝੋਲੀ ਪਵਾ ਲਈ ਉਹਦੇ ਪੈ ਜਾਣੀ ਹੈ, ਨਹੀਂ ਤੇ ਖਾਲੀ ਝੋਲੀ ਰਹਿ ਜਾਏ। ਲੋ ਜੀ, ਲੋਕ ਕੁਠਾਰਾਂ ਦੇ ਵਿੱਚੋਂ ਸਮਾਨ ਲੈ ਲੈ ਵਾਪਸ ਮੁੜਦੇ ਨੇ, ਸ਼ਾਮਾਂ ਪਈਆਂ ਨੇ, ਰਾਤ ਹੋਣ ਲੱਗੀ। ਇੱਕ ਅਹਿਲਕਾਰ ਨੇ ਜਾ ਕੇ ਰਾਜੇ ਨੂੰ ਆਖਿਆ, ਰਾਜਨ ਗੱਲ ਸਮਝ ਨਹੀਂ ਆਈ, ਇੱਕ ਪ੍ਰਾਣੀ ਸਵੇਰ ਦਾ ਆਇਆ, ਇਹ ਚਾਹੁੰਦਾ ਤੇ ਹੁਣ ਤੱਕ ਕਈ ਕੁਝ ਲੈ ਜਾਂਦਾ, ਪਰ ਇਹ ਸਭ ਪਾਸੇ ਚਾਤੀ ਮਾਰ ਕੇ ਇੱਕ ਪਾਸੇ ਜਾ ਕੇ ਖੜਾ ਹੋ ਗਿਆ। ਤੁਸੀਂ ਇਹਨੂੰ ਪੁੱਛੋ ਤੇ ਸਹੀ, ਇਹਨੂੰ ਕੀ ਚਾਹੀਦਾ? ਖਿਆਲ ਕਰੋ ਜੀ, ਰਾਜੇ ਨੇ ਆ ਕੇ ਇਸ ਵਿਅਕਤੀ ਸਮਨੋ ਕਿਸ ਪ੍ਰਾਣੀ ਨੂੰ ਪੁੱਛ ਕੀਤੀ, ਭਾਈ ਪਤਾ ਲੱਗਾ ਤੂੰ ਸਵੇਰ ਦਾ ਆਏ। ਜਿਸ ਵੇਲੇ ਮਹਿਲ ਦੇ ਦਰਵਾਜ਼ੇ ਖੁੱਲੇ ਨੇ ਉਸ ਵੇਲੇ ਦਾ ਆ ਕੇ ਤੂੰ ਖੜਾ, ਪਰ ਲੈ ਵੀ ਕੁਝ ਨਹੀਂ ਗਿਆ, ਤੈਨੂੰ ਕੀ ਚਾਹੀਦਾ? ਕਹਿੰਦਾ, ਰਾਜਨ ਜੋ ਮੈਨੂੰ ਚਾਹੀਦਾ ਦੇਂਗਾ। ਕਹਿੰਦਾ, ਮੈਂ ਵਚਨ ਦਿੱਤਾ ਕਿ ਜਿਸ ਨੂੰ ਜੋ ਚਾਹੀਦਾ, ਜਿਸ ਨੂੰ ਹੱਥ ਲਾਵੇਗਾ ਉਹ

ਰਾਜੇ ਦੀ ਬਾਂਹ ਫੜ ਲਈ। ਜਦੋਂ ਬਾਂਹ ਫੜ ਕੇ ਕਹਿੰਦਾ ਚੱਲ ਮੇਰੇ ਨਾਲ, ਰਾਜਾ ਬੜਾ ਹੈਰਾਨ ਹੋਇਆ, ਕਹਿੰਦਾ ਭੋਲਿਆ ਤੈਨੂੰ ਜਿਹੜੀ ਦਾਤ ਚਾਹੀਦੀ ਹੈ ਉਹ ਦਾਤ ਲੈ, ਤੂੰ ਮੇਰੀ ਬਾਂਹ ਫੜ ਲਈ ਹੈ। ਕਹਿ ਲੱਗਾ ਹਾਂ ਰਾਜਨ ਤੂੰ ਆਪੇ ਤੇ ਆਖੇ, ਜਿਸ ਦਾਤ ਨੂੰ ਹੱਥ ਲਾਵੇਂਗਾ ਉਹ ਮਿਲੇਗੀ। ਖਿਆਲ ਕਰ ਤੂੰ ਦਾਤ ਵੰਡਣ ਵਾਲਾ ਦਾਤਾਰ ਹੈ, ਮੈਨੂੰ ਦਾਤਾਂ ਨਹੀਂ ਚਾਹੀਦੀਆਂ, ਮੈਨੂੰ ਦਾਤਾ ਚਾਹੀਦਾ। ਜਦੋਂ ਦਾਤੇ ਦੀ ਹੀ ਬਾਂਹ ਫੜ ਲਈ, ਹੁਣ ਬਾਕੀ ਕੀ ਰਹਿ ਗਿਆ? ਦਾਤਾਂ ਸਭ ਪਿੱਛੇ ਹਨ, ਕਿਉਂਕਿ ਜਿੱਥੇ ਦਾਤਾਂ ਉੱਥੇ ਦਾਤਾਂ, ਜਿੱਥੇ ਦਾਤਾ ਹੀ ਨਹੀਂ ਉੱਥੇ ਦਾਤਾਂ ਕਿਵੇਂ ਆ ਸਕਦੇ? ਬਸ ਇਤਨੀ ਕੋਈ ਗੱਲ ਸਮਝਣ ਵਾਲੀ ਹੈ, ਉਸ ਮਨੁੱਖ ਦੀ ਤਰ੍ਹਾਂ ਉਹਨੇ ਰਾਜੇ ਦੀ ਬਾਂਹ ਫੜ ਲਈ ਕਿ ਤੂੰ ਦਾਤਾਂ ਵੰਡਣ ਵਾਲਾ, ਤੂੰ ਮੇਰੇ ਕੋਲ ਤੇ ਦਾਤਾਂ ਸਭ ਮੇਰੇ ਪਿੱਛੇ, ਮੈਨੂੰ ਦਾਤਾਂ ਦੀ ਕੀ ਲੋੜ? ਇਸੇ ਤਰ੍ਹਾਂ ਭਾਈ ਆਓ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਲੜ ਫੜ ਲਈਏ, ਆਪਾਂ ਗੁਰੂ ਦੀ ਬਾਂਹ ਫੜ ਲਈਏ। ਜਿਹਨੇ ਗੁਰੂ ਦੀ ਬਾਂਹ ਫੜ ਲਈ, ਜਿੱਥੇ ਸਤਿਗੁਰ ਹੈ ਜਿੱਥੇ ਦਾਤਾ ਹੈ ਉੱਥੇ ਹਰ ਦਾਤ ਆਪਣੇ ਆਪ ਆ ਜਾਂਦੀ, ਉੱਥੇ ਹਰ ਦਾਤ ਆਪਣੇ ਆਪ ਮਿਲ ਜਾਂਦੀ ਹੈ। ਆਪਾਂ ਗੁਰੂ ਦਾ ਲੜ ਫੜਨਾ, ਗੁਰੂ ਦੀ ਬਾਂਹ ਫੜਨੀ ਹੈ, ਫਿਰ ਉਹ ਦਾਤੇ ਦੀ ਗੱਲ ਸਾਡੀ ਸਮਝ ਆ ਜਾਏਗੀ ਕਿ ਦੇਣ ਵਾਲਾ ਇੱਕੋ ਹੀ ਹੈ। ਉਸ ਇੱਕ ਦਾਤੇ ਦਾ ਲੜ ਫੜ ਕੇ

رہے رسم رہت یہ جان کھنڈے کی پال چکے

ਚਾਕੈ ਸਿਰ ਤੇ ਭਰਮ ਨਾ ਹੋਈ। ਕੈਸਾ ਭਰਮ? ਸਤਿਗੁਰ ਨੇ ਤੇ ਸਾਨੂੰ ਹਰ ਭਰਮ ਤੋਂ ਰਹਿਤ ਕੀਤਾ। ਕੀ ਆਖਿਆ? ਜਾਗਤ ਜੋ

ਖਾਲਸਾ ਸੋ ਜੋ ਗੁਰੂ ਹਿੱਤ ਲਾਵੇ। ਜਿਹੜਾ ਗੁਰੂ ਦੇ ਚਰਨਾਂ ਦੇ ਨਾਲ ਪਿਆਰ ਕਰਦਾ, ਪ੍ਰੀਤ ਕਰਦਾ, ਕਹਿੰਦੇ ਨੇ ਉਹ ਖਾਲਸਾ ਹੈ। ਇਹ ਗੁਰੂ ਕੌਣ ਹੈ? ਸ਼ਬਦ ਗੁਰੂ ਗੁਰ ਜਾਣੀਏ, ਖਾਲਸਾ ਸੋ ਗੁਰੂ ਹਿੱਤ ਲਾਵੇ। ਆਗਿਆ ਭਈ ਅਕਾਲ ਕੇ ਤਬੇ ਚਲਾਇਓ ਪੰਥ, ਸਭ ਸਿੱਖ

असा सोए निर्धन को पाले खालसा सोए दुष्ट को गाले।

ਰਹੇ ਜਿਹੜਾ ਰਹਿਣੀ ਦੇ ਵਿੱਚ ਸਿੱਖ ਰਹਿੰਦਾ ਹੈ। ਭਾਈ ਸਾਹਿਬ ਨੇ ਵੀ ਬੜਾ ਸੁੰਦਰ ਕਰਕੇ ਜ਼ਿਕਰ ਕੀਤਾ ਕੁਰਬਾਨੀ ਕਿੰਨਾ ਦੂਰ ਸਿੱਖਾਂ। ਰਹਿਣੀ ਕੀ ਚੀਜ਼ ਹੈ? ਕੁਰਬਾਨੀ ਕਿੰਨਾ ਦੂਰ ਸਿੱਖਾਂ, ਪਿਛਲੇ ਰਾਤੀ ਉੱਠ ਬਹਾਂਦੇ ਰਹਿਣੀ ਰਹੇ।

ਕਿਚਲ ਉਚਾਰ ਕੇ ਧਰਮ ਸਾਲ ਦੀ ਸੁਰਤ ਕਰਨ ਦਾ ਰਹਿ ਨੀ ਰਹੇ।

ਜਾਂਦਾ ਕਿਰਤ ਬਿਰਤ ਕਰ ਧਰਮ ਦੀ ਲੈ ਪ੍ਰਸਾਦ ਆਨ ਬਕੱਲਾ ਗੁਰਸਿੱਖਾਂ ਨੂੰ ਦੇ ਕੇ ਪਿੱਛੇ ਬੱਚਿਆ ਆਪ ਖਵੰਦਾ ਰਹਿ ਨਹੀਂ ਰਹੇ ਐਸਾ ਜੀਵਨ ਗੁਰਸਿੱਖ ਅਖਤਿਆਰ ਕਰ ਤਾਂ ਤੂੰ ਸਿੱਖ ਹੈ।

ਤੇਰਾ ਨੇ ਕੀ ਆਖਦੀ ਕਾ ਕਿਸ ਨਾਮ ਸਿਮਰ ਪ੍ਰਭ ਆਪਣਾ ਗੁਰਸਿੱਖ ਅੰਮ੍ਰਿਤ ਵੇਲੇ ਉੱਠ ਜਾ ਇਸ਼ਨਾਨ ਕਰ ਤੇ ਇਸ਼ਨਾਨ ਕਰਕੇ ਆਪਣੇ ਪ੍ਰਭੂ ਦਾ ਸਿਮਰਨ ਕਰ ਨਾਮ ਦੇ ਵਿੱਚ ਲੀਨ ਹੋ ਜਾ ਸਿਮਰਨ ਦੇ ਵਿੱਚ ਜੁੜ ਜਾ ਇਹੀ ਤੇਰੀ ਰਹਿਣੀ ਇਹੀ ਮਰਿਆਦਾ ਹੈ ਇਹੀ ਗੁਰਮਤ ਹੈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਕੋਟ ਬਿਗੜ ਲਾਥੇ ਪ੍ਰਭ ਸਰਣਾ ਪਲਟੇ ਭਾਏ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਭਾਖਿਆ

0: ਇੱਕ ਵਾਰੀ ਪਿਆਰ ਨਾਲ ਸਤਿਗੁਰੂ ਮਹਾਰਾਜ ਨੂੰ ਨਮਸਕਾਰ ਕਰਦੇ, ਪਿਆਰ ਨਾਲ ਗਾਜੀਏ ਫਤਿਹ ਗਜਾਈਏ,
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਬੜੀ ਸਤਿਗੁਰ ਦੀ ਅਪਾਰ ਬਖਸ਼ਿਸ਼ ਹੋਈ ਹੈ ਮਹਾਰਾਜ ਜੀ ਦੀ। ਸ਼ਾਮਾਂ ਤੋਂ ਕੀਰਤਨ ਦੇ ਪ੍ਰਵਾਹ ਚੱਲ ਰਹੇ ਹਨ। ਜਿਨ੍ਹਾਂ ਗੁਰੂ ਦੀਆਂ ਬਖਸ਼ੀਆਂ ਸੰਗਤਾਂ ਨੇ ਪਿਆਰ ਨਾਲ ਗੁਰਬਾਣੀ ਸੁਣੀ ਹੈ, ਗਾਈ ਹੈ, ਖਾਸ ਕਰਕੇ ਉਹ ਸੰਗਤਾਂ ਜਿਹੜੇ ਪਿਆਰ ਨਾਲ ਇਸ ਵੇਲੇ ਤੱਕ ਬੈਠੇ ਨੇ, ਸਾਥੋਂ ਨਹੀਂ ਇਹਨਾਂ 'ਚ ਬੈਠਾ ਗਿਆ, ਤੁਸੀਂ ਪਿਆਰ ਨਾਲ ਬੈਠੇ ਹੋ, ਤੁਹਾਨੂੰ ਨਮਸਕਾਰ। ਪਿਆਰ ਨਾਲ ਮਹਾਰਾਜ ਤੁਹਾਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ। ਇਹ ਜੋ ਕੀਰਤਨ ਦੇ ਪ੍ਰਵਾਹ ਨੇ, ਆਤਮਾ ਦੀ ਖੁਰਾਕ ਹੈ, ਔਰ ਇਹ ਸਿੱਖੀ ਨੂੰ ਸੰਭਾਲਿਆ ਹੈ। ਇਹ ਸਿੱਖੀ ਸੰਭਾਲਣੀ ਬੜੀ ਔਖੀ। ਕੋਈ ਪਿਛਲੇ ਮੌਕੇ ਗਾਉਂਦਾ ਹੁੰਦਾ ਸੀ, ਪਗੜੀ ਸੰਭਾਲ ਜੱਟਾ ਪਗੜੀ ਸੰਭਾਲ। ਇਸ ਪਗੜੀ ਨੂੰ ਨਾ, ਗੁਰੂ ਦੀ ਪਗੜੀ ਨੂੰ, ਗੁਰੂ ਦੀ ਇੱਜ਼ਤ ਨੂੰ ਸੰਭਾਲਣਾ ਬੜਾ ਔਖਾ ਹੈ। ਔਰ ਮਹਾਰਾਜ ਦੀ ਕਿਰਪਾ ਜਿਨ੍ਹਾਂ ਉੱਤੇ, ਨੋਬਡੀ ਇਜ਼ ਪਰਫੈਕਟ ਇਨ ਦਿਸ ਵਰਲਡ, ਵੀ ਹੈਵ ਹੰਡਰਡਸ ਆਫ ਥਾਊਜ਼ੰਡਸ ਆਫ ਫੋਲਸ, ਐਂਡ ਆਈ ਥਿੰਕ ਆਮ ਦਾ ਗ੍ਰੇਟੈਸਟ ਸਿਨਰ ਇਨ ਦਿਸ ਵਰਲਡ, ਯੈਟ ਆਈ ਹੈਵ ਹੋਪ, ਮੈਨੂੰ ਆਸ ਹੈ ਕਿ ਸਤਿਗੁਰ ਕਿਸੇ ਦਿਨ ਕਿਰਪਾ ਕਰਨਗੇ, ਮੈਨੂੰ ਪਾਪੀ ਨੂੰ ਤਾਰ ਲੈਣ। ਮਹਾਰਾਜ ਸ਼ਬਦ ਪੜਿਆ ਹੈ, ਹੇ ਠਾਕੁਰ, ਉਹ ਮਾਈ ਮਾਲਕ, ਬੜਾ ਕਮਾਲ ਦਾ ਸ਼ਬਦ ਹੈ, ਨੋ ਟਾਈਮ ਐਕਸਪੈਂਸ। ਹੇ ਠਾਕੁਰ, ਹਾਂ ਦਾਸ ਆਮ ਯੂ ਹੰਬਲ ਸਰਵੰਟ, ਮੈਂ ਨਿਰਗੁਣ, ਗੁਣ ਕੋਈ ਨੋ ਕੁਆਲਿਟੀ, ਫੁੱਲ ਆਫ ਫੋਲਟਸ। ਨਾਨਕ ਦੀਜੇ ਨਾਮਦਾਨ, ਓ ਮਾਈ ਲਾਰਡ, ਗੁਰੂ ਨਾਨਕ ਸਾਹਿਬ ਮਹਾਰਾਜ ਸੇਸ, ਗਿਵ ਮੀ ਦਾ ਗਿਫਟ ਆਫ ਯੋਰ ਨੇਮ, ਰਾਖੋ ਹੀ ਏ ਫਰੋਏ, ਮੇ ਆਈ ਲਵ ਯੂ ਵਿਦ ਮੈਂਬਰਿੰਗ ਯੋਰ ਨੇਮ, ਐਂਡ ਮੇ ਇਟ ਡਿਵੈਲਪ ਇਨ ਮਾਈ ਹਾਰਟ, ਮੇ ਯੂ ਡਿਵੈਲਪ ਇਨ ਮਾਈ ਹਾਰਟ।

ਕਰੇ ਤੇ ਨਾ ਬੁਝੀ ਬਹੁ ਰੰਗ ਮਾਇਆ ਬਹੁ ਰੰਗ ਮਾਇਆ ਇਹ ਮਾਇਆ ਜਿਤ ਹਰ ਬਿਸਰੇ ਇਹ ਮਾਇਆ

ਦੀ ਸਮਾਪਤੀ ਹੈ। ਗੁਰੂ ਅਮਰਦਾਸ ਪਾਤਸ਼ਾਹ ਜੋ ਤੁਸੀਂ ਕਰਦੇ ਹੋਏ ਕਿਰਪਾ ਕਰ ਬਨਵਾਰੀਆ ਸਿਰਫ

ਕੇ ਛੱਡ ਤੋਂ ਇਹ ਉਤਪੰਨ ਹੁੰਦਾ। ਸੰਪੂਰਨ ਜਾਤੀ ਦਾ ਰਾਗ ਹੈ ਤੇ ਇਹਦਾ ਵਾਦੀ ਸੰਵਾਦੀ ਕੁਛ ਲੋਕ ਮਾਂ ਤੇ ਸਾਮਨ ਦੇ ਤੇ ਕਈ ਧਾਰ ਤੇ ਗੰਧਾਰ ਨੂੰ ਵਾਦੀ ਸੰਵਾਦੀ ਮੰਨਦੇ ਹਨ। ਲੇਕਿਨ ਇਹਦੇ ਗਾਣ ਦੇ ਵਿਚ ਕੋਈ ਖਾਸ ਫਰਕ ਨਹੀਂ ਪੜੇਗਾ। ਚਾਲ ਇਹਦੀ ਕੋਈ ਹੋਵੇਗੀ, ਵਾਦੀ ਸੰਵਾਦੀ ਭਾਵੇਂ ਮਾਂ ਸਾਹ ਹੋਵੇ ਭਾਵੇਂ ਧਾਰ ਤੇ ਗਾਵੇ।

मंगा रहे थे तेरी हस्ती जे कोई है जीव तू कदे अपनी हस्ती नु पछाणन दा जतन करे ते फिर ओदी हस्ती दी पछाण हो जा। रोज पढ़दे करता पुरख एक ओंकार सतनाम करता पुरख आपा तां कीते होए ना ते साहब कदे ने करते की मित ना जाने की आ जो भाव है सो वर्तिया जो ओनू चंगा लगदा सो वर्तना है कीते होए दी की हस्ती है कि करते दे काम विच क्योंकि ओ तां बीओ पूछ ना मसलत धरे जो किछ करे सो आपे करे आग्या आवे आग्या जाए आगे पाछे हुक्म समाए ओदी रजा तो बारिया जाके की मैं वंगार प्रवान कर सकना। साहब कहंदे ने पंच तत् कर तुद सिष्ट सब साए पंजा तत्ता दी सारी रचना मेरे मालिक तू कर दिती है किसे दी हस्ती है कोई छेवां तत् बना सकिया होवे अज तक। गलती है मनुख दी इस सारी सृष्टि विच कदे ख्याल करिए ना इस धरती ते साडे वर्गे बाकी जीवां दी गल छड्डीए बाकी 84 लाख जीवां दी गल छड्डदे साडे वर्गे 4 अरब बंदे जीउंदे वसदे इस वेले वध भी जाणगे घट भी रहे इस 4 अरब बंदे दी बोझ वाली ए धरती एक निक्का जिहा टुकड़ा है किसे सूरज दा जिहदी रोशनी नाल ए तत्ती है। विज्ञानक कहिंदे इस सूरज नालों किते अरबां वरे पहला ए टुट गई है ठंडी हुंदिया हुंदिया जीवन दा कारण बन गई है हालांकि कारण बनाउण वाला कोई होर बैठा है कारण वह बना रहा है वह कहिंदे ने बन गई है कारण उसे सूरज दे दुआले घूम रही है ते फिर कहिंदे ने अगे कहिंदे सन सूरज स्टेशनरी है सूरज खलोता है धरती चल रही कहिंदे ने नहीं हुण इह सारे परिवार नूं लै के मंगल बुध बृहस्पत नूं लै के इन्हां सारे ग्रह नूं लै के सूरज भी चल रहे है सूरज भी किसे महासूरज दे चक्कर विच है 150 करोड़ सूरजां दी गिणती भी कर ली इन्हां दे कंप्यूटरां ने कि 150 करोड़ सूरज आकाश विच चमक रहे ने जिन्हां चों इक इह सूरज है और इहदे नालों बहुत वड्डे वड्डे सूरज ने बहुत छोटा सूरज है। जरा ख्याल कर लेना कि एक एडे छोटे जा सूरज दी छोटा जा टुकड़ा मात्र धरती इस धरती ते 4 अरब बंदे उन्हां बंदियां चो एक मैं मेरी हस्ती की है कुछ भी तो ना होया पर नहीं हर बंदा यह चाहुंदा है मैं केंद्र हो जावां धरती मेरे द्वारे चले सूरज मेरे द्वारे चले चंद्रमा मेरी परिक्रमा करे वाहेगुरु जो कुछ करे वो मेरी मर्जी मेरी इच्छा मुसाब करे और जदों बंदा इच्छा करता है तो इच्छा की पूर्णता नहीं होती क्योंकि इच्छा की हद कोई नहीं इच्छा बंदा लम्मी तो लम्मी करता है पूरी होंदी नहीं तो फिर झोरा बन जाता। इच्छा विच दुख है रजा विच सुख है जदों बंदा कहे जो हो रहा है वधिया जो कुछ होवे सिर मथे प्रवान करता चला जाए तो सुखी है। साहब धन गुरु नानक पातशाह का रोज जप जी पढ़ते हो साहब कहते ने केव सचियारा हुई है किव कूड़े टुटे बार उल्टे पासे चलन तो किवें बचिए कूड़ दी पाल किवें टुटे कूड़ दी कंध जो मेरे ते रब दे विचकार पई होई है किवें टुटे पाल कंध नूं कहिंदे मैं सचियार किवें बणा उहदा उत्तर इक्को ही बख्शिया साहिब कहिंदे ने हुक्म रजाई चलना नानक लिखिया नाल रजाई दे हुक्म विच तुर तू रजा वाले दे हुक्म विच चल जिदी रजा चलदी है पई वह चलाई जांदा है किते किते कुछ तेरी मर्जी दा या तेरी इच्छा दा हो जांदा है ते तू भुल जांदा है कि मैं करवा लिया या मेरी मर्जी दा हो गया ऐसा है कि तेरी मर्जी ते उहदा कीता किते सबब नाल रल गया होर गल कुछ नहीं हो तेरी इच्छा ते उहदी करनी किते सबब नाल रल गई है ते तू समझिया मेरी मर्जी पूरी हो गई ऐसी गल नहीं मर्जी तां उसे दी चल रही रजा तां उसे दी चल रही है ए भी ओदी रजा कि उन्हें तेरी मर्जी ते अपनी रजा कठी करती हो किसी सबब नाल पर जे कि ओदी रजा ते तेरी मर्जी नहीं रलिया ते एदे विच आके जे गिला करेगा झोरे नाल भर जाएगा फिर भी जे शुक्र विच रहेगा आनंद बनिया रहेगा। और ऐसे लोग होए ने गुरमत विच गल दृढ़ कराई गई बार बार दृढ़ कराई गई ते कुछ लोगों ने गुरमत अनुसार
ਇੱਕ ਗੁਰਮੁਖ ਪਿਆਰੇ, ਇੱਕੋ ਇੱਕ ਨੌਜਵਾਨ ਪੁੱਤਰ ਗ੍ਰੈਜੂਏਸ਼ਨ ਕਰ ਲਈ ਇਹ ਬਿਮਾਰ ਹੋ ਗਿਆ। ਬਿਮਾਰ ਹੋ ਗਿਆ, ਬਿਮਾਰੀ ਲਾ ਇਲਾਜ ਹੋ ਗਈ। ਗੁਰਦੁਆਰੇ ਮੱਥਾ ਟੇਕਣ ਗਏ ਨੇ, ਸਿੰਘਣੀ ਨੂੰ ਕਹਿੰਦੇ ਨੇ ਤੁਸੀਂ ਘਰ ਬੈਠੋ, ਹਾਲਤ ਕਾਕਾ ਜੀ ਦੀ ਠੀਕ ਨਹੀਂ, ਮੈਂ ਗੁਰਦੁਆਰੇ ਜਾਣਾ, ਮੈਂ ਆ ਜਾਵਾਂਗਾ, ਤੁਸੀਂ ਚਲੇ ਜਾਣਾ। ਮਗਰੋਂ ਬੱਚੇ ਨੇ ਪ੍ਰਾਣ ਤਿਆਗ ਦਿੱਤੇ। ਸਬਰ ਵਾਲੀ ਬੀਬੀ ਨੇ, ਗੁਰਸਿੱਖ ਬੀਬੀ ਨੇ ਵੇਖਿਆ ਇੱਕੋ ਇੱਕ ਪੁੱਤਰ, ਨੌਜਵਾਨ ਪੁੱਤਰ, ਪੜ੍ਹਿਆ ਲਿਖਿਆ ਪੁੱਤਰ, ਬਰਸਰੇ ਰੁਜ਼ਗਾਰ ਹੋਣ ਵਾਲਾ ਪੁੱਤਰ, ਅੱਖਾਂ ਦੇ ਸਾਹਮਣੇ ਦਮ ਤੋੜ ਗਿਆ, ਹੱਥ ਬੰਨੇ ਨੇ, ਮਮਤਾ ਨੇ ਅੰਦਰੋਂ ਉਛਾਲਾ ਮਾਰਿਆ, ਮਗਰ ਗੁਰਸਿੱਖੀ ਨੇ ਉਹਦੇ ਤੇ ਦਬਾ ਪਾ ਲਿਆ, ਕਬਜ਼ਾ ਕਰ ਲਿਆ, ਉਸ ਆਤਮਾ ਨੂੰ ਆਪਣੇ ਹੱਥਾਂ ਚ ਲੈ ਲਿਆ। ਸਿੱਖੀ ਨੇ ਮੋਹ ਦੇ ਵਸ ਨਹੀਂ ਜਾਣ ਦਿੱਤਾ, ਉੱਠੀ ਕੁੰਡਾ ਮਾਰਿਆ, ਗੁਰਦੁਆਰੇ ਆ ਗਈ, ਆ ਕੇ ਸੰਗਤ ਚ ਬੈਠ ਗਈ। ਜੁੜੇ ਬੈਠੇ ਸਿੰਘ ਨੇ ਪਰਤ ਕੇ ਵੇਖਿਆ ਵੀ ਨਹੀਂ, ਅਰਦਾਸ ਹੋ ਗਈ, ਪ੍ਰਸ਼ਾਦ ਲੈਣ ਵੇਲੇ ਨਿਗਾਹ ਪਈ, ਇਹ ਤਾਂ ਆ ਹੀ ਬੈਠੀ, ਸਮਝ ਗਏ, ਆਪੇ ਹੀ ਸਮਝ ਗਏ ਕਿ ਛੱਡ ਕੇ ਆਉਣ ਵਾਲੀ ਤਾਂ ਹਾਲਤ ਨਹੀਂ ਸੀ, ਛੱਡ ਕੇ ਆ ਗਈ ਤੇ ਛੱਡਣ ਵਾਲੀ ਗੱਲ ਹੀ ਹੋ ਗਈ। ਇਸ਼ਾਰਾ ਕੀਤਾ ਬੀਬੀ ਨੇ, ਸਿਰ ਦੇ ਇਸ਼ਾਰੇ ਨਾਲ ਦੱਸਿਆ ਵੀ ਕੋਈ ਨਹੀਂ, ਉੱਠ ਕੇ ਖੜੇ ਹੋ ਗਏ। ਸਾਧ ਸੰਗਤ ਜੀ, ਇੱਕ ਕਾਕਾ ਜੀ ਸਨ, ਉਹ ਗੁਜ਼ਰ ਗਏ ਨੇ, ਤੇ ਤੁਹਾਡੀ ਜੇ ਕਿਰਪਾ ਹੋਵੇ ਤੇ ਉੱਠ ਕੇ ਚਾਰ ਪ੍ਰੇਮੀ ਦਾਸ ਦੇ ਨਾਲ ਚੱਲੋ, ਚੱਲ ਕੇ ਉਹਨਾਂ ਦੀ ਮਿੱਟੀ ਟਿਕਾਣੇ ਲਾ ਆਏ। ਹੁਣ ਸੰਗਤ ਨੂੰ ਪਤਾ ਹੈ ਇਹਦਾ ਇੱਕੋ ਇੱਕ ਪੁੱਤਰ ਹੈ, ਤੁਰ ਗਿਆ, ਮਗਰ ਕਿਸ ਹੌਸਲੇ ਨਾਲ ਗੱਲ ਕਰ ਰਹੇ। ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲੇ ਨੇ, ਲੋਕਾਂ ਨੇ ਅਫਸੋਸ ਕਰਨਾ ਸ਼ੁਰੂ ਕੀਤਾ, ਉਹ ਕਹਿੰਦੇ ਨੇ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ, ਕਿਸੇ ਪ੍ਰੇਮੀ ਤੋਂ ਨਾ ਹੀ ਰਿਹਾ ਗਿਆ। ਬਹੁਤੇ ਲੋਕ ਸਮਝਦੇ ਨੇ ਵੀ ਰਵਾ ਦਿਓ ਇਸ ਵੇਲੇ, ਪਿਟਾ ਦਿਓ ਇਸ ਵੇਲੇ, ਹੰਝੂ ਕਢਾ ਦਿਓ ਇਸ ਵੇਲੇ। ਕਹਿੰਦੇ ਨੇ ਸਰਦਾਰ ਜੀ, ਏਡਾ ਜ਼ਬਤ ਠੀਕ ਨਹੀਂ। ਉਹ ਕਹਿੰਦੇ ਨੇ ਜ਼ਬਤ ਕਾਹਦਾ, ਮੈਂ ਤਾਂ ਕਰਜ਼ਈ ਹਾਂ, ਮਾਲਕ ਦਾ ਦੇਣਦਾਰ ਹਾਂ, ਜੇ ਇਹ ਵੀ ਨਾ ਆਉਂਦਾ, ਆ ਜਿਹੜੇ 22-23 ਵਰੇ ਮੇਰੇ ਕੋਲ ਕੱਟ ਗਿਆ, ਜੇ ਇਹ ਵੀ ਨਾ ਆਉਂਦਾ, ਕਿੰਨਾ ਸੁੱਖ ਵੇਖਿਆ, ਕਿੰਨਾ ਪਿਆਰ ਦਿੱਤਾ ਉਸਨੇ, ਕਿੰਨੀ ਮੇਰੀ ਝੋਲੀ ਉਹਨੇ ਮਮਤਾ ਨਾਲ ਭਰੀ, ਕਿੰਨਾ ਖੇੜਾ ਉਸਨੇ ਮੇਰੇ ਵਿਹੜੇ ਚ ਵਰਤਾਇਆ, ਜੇ ਇਹ ਵੀ ਨਾ ਆਉਂਦਾ ਫਿਰ ਮੈਂ ਕੀ ਕਰ ਲੈਂਦਾ, ਜੇ ਇੰਨਾ ਵੀ ਉਹ ਮੇਰੇ ਘਰ ਚ ਨਾ ਆਉਂਦਾ ਫਿਰ ਮੈਂ ਕੀ ਕਰ ਲੈਂਦਾ, ਮੈਂ ਮਾਲਕ ਦਾ ਦੇਣ ਹਾਰਾਂ ਕਿ ਮੈਨੂੰ ਸਾਨੂੰ ਦੋਵਾਂ ਜੀਆਂ ਨੂੰ ਵਿਹੜੇ ਚ ਰੱਜ ਕੇ ਹੱਸਣ ਦਾ ਮੌਕਾ ਉਹਨੇ ਦਿੱਤਾ, ਰੱਜ ਕੇ ਉਹਦੀ ਸੇਵਾ ਕਰਨ ਦਾ ਮੌਕਾ ਦਿੱਤਾ, ਉਹਦੀ ਰਜ਼ਾ ਉਹਨੇ ਭੇਜ ਦਿੱਤਾ, ਉਹਦੀ ਰਜ਼ਾ ਉਹਨੇ ਬੁਲਾ ਰਿਹਾ, ਮੈਂ ਝੋਰਾ ਜੇ ਤਾਂ ਮੇਰੇ ਝੋਰੇ ਕੀਤੇ ਆ। ਆਹਾ, ਕਿਆ ਬਾਤ ਹੈ, ਬਾਬਾ ਜੀ ਨੇ ਇੱਕ ਬੜੀ ਪਿਆਰੀ ਗੱਲ ਕਹੀ। ਸਾਹਿਬ ਕਹਿੰਦੇ ਨੇ, ਨਾਨਕ ਬੋਲਣ ਚੱਖਣਾ, ਦੁੱਖ ਛੱਡ ਮੰਗੀ ਹੈ ਸੁੱਖ। ਕਦੇ ਕਦੇ ਬੰਦਾ ਖਾਮ ਖਾ ਦੁਖੀ ਹੋ ਕੇ ਸੁੱਖ ਦੀ ਇੱਛਾ ਕਰਦਾ, ਤੇ ਝੋਰੇ ਨਾਲ ਭਰਿਆ ਹੋਇਆ ਕਈ ਵਾਰੀ ਵਾਹਗੁਰੂ ਨੂੰ ਗਾਲਾਂ ਕੱਢਣ ਤੋਂ ਵੀ ਬਾਜ ਨਹੀਂ ਆਉਂਦਾ, ਗਿਲਾ ਕਰਦਾ ਕਰਦਾ ਬਹੁਤ ਅੱਗੇ ਤੱਕ ਵੱਧ ਜਾਂਦਾ, ਕਹਿੰਦਾ ਮੈਂ ਤੇਰਾ ਕੀ ਵਿਗਾੜਿਆ। ਕਦੇ ਕਿਤੇ ਸਵਾਲ ਕਰ ਦਈਏ ਨਾ ਬੰਦਿਆਂ, ਤੇ ਇੱਥੋਂ ਪੁੱਛੀਏ ਤੂੰ ਸਵਾਰਿਆ ਹੀ ਕੀ, ਰੱਬ ਦਾ ਤਾਂ ਛੱਡ ਤੂੰ ਕੀ ਸਵਾਰਨਾ ਹੈ, ਤੂੰ ਆਪਣਾ ਹੀ ਕੀ ਸਵਾਰਿਆ, ਕਿਸੇ ਦਾ ਹੀ ਕੀ ਸਵਾਰਿਆ, ਵਿਗਾੜਨ ਦੀ ਗੱਲ ਤੂੰ ਛੱਡ, ਤੂੰ ਵਿਗਾੜਿਆ ਕੀ ਨਹੀਂ, ਬੜਾ ਕੁਝ ਵਿਗਾੜਿਆ, ਰੱਬ ਨਾਲ ਵਿਗਾੜੀਏ ਤੇ ਸਾਰਾ ਕੁਝ ਵਿਗਾੜਿਆ, ਤੇ ਹੁਣ ਵੀ ਜੇ ਤੂੰ ਝੋਰਾ ਕਰ ਰਿਹਾ, ਗਿਲਾ ਕਰ ਰਿਹਾ, ਤਾਂ ਉਹਦੇ ਨਾਲ ਬਣਾਉਣ ਵਾਲੀ ਗੱਲ ਨਹੀਂ ਕਰ ਰਿਹਾ, ਬਲਕਿ ਵਿਗਾੜਨ ਵਾਲੀ ਗੱਲ ਕਰ ਰਿਹਾ। ਮਨ ਮੂਰਖ ਕਾਹੇ ਬਿਰਲਾਈ ਹੈ, ਪੁਰਬ ਲਿਖੇ ਕਾ ਲਿਖਿਆ ਪਾਈਏ, ਦੁੱਖ ਸੁੱਖ ਪ੍ਰਭ ਦੇਵਣ ਹਾਰ, ਅਵਰ ਤਿਆਗ ਤੂੰ ਤਿਸੈ ਚਤਾਰ, ਜੋ ਕਿਛ ਕਰੇ ਸੋਈ ਭਲ ਮਾਣ, ਭੂਲਾ ਕਾਹੇ ਫਿਰੇ ਅਜਾਣ, ਕੌਣ ਬਸਤ ਆਈ ਤੇਰੇ ਸੰਗ, ਲਪਟ ਰਹੋ ਰਸ ਲੋਭੀ ਪਤੰਗ, ਨਹੀਂ ਤੂੰ ਇਸ ਤਰ੍ਹਾਂ ਕਰ, ਰਾਮ ਨਾਮ ਜਪ ਹਿਰਦੈ ਮਾਹੇ, ਨਾਨਕ ਪਤ ਸੇਤੀ ਕਰ ਜਾਏ। ਸਾਹਿਬ ਕਹਿੰਦੇ ਨੇ, ਨਾਨਕ ਬੋਲਣ ਚੱਖਣਾ, ਚੱਖ ਮਾਰਨ ਵਾਲੀ ਗੱਲ ਹੈ, ਦੁੱਖ ਛੱਡ ਮੰਗੀਏ ਸੁੱਖ, ਇਹ ਤਾਂ ਮਾਲਕ ਦੀ ਰਚਨਾ ਏ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਜਿੱਥੇ ਬੋਲਣ ਹਾਰੀ ਏ ਤਿੱਥੇ ਚੰਗੀ ਚੁੱਪ, ਜੇ ਤੇਰੇ ਬੋਲੇ ਦਾ ਉੱਥੇ ਅਸਰ ਕੋਈ ਨਹੀਂ ਤੇ ਚੁੱਪ ਰਹਿਣਾ ਚੰਗਾ ਨਹੀਂ ਭਲਾ, ਜੋ ਤਿਸ ਭਾਵੇ ਸੋ ਥੀਏ, ਨਾਨਕ ਕਿਆ ਮਨੁੱਖ ਤੇਰੀ ਹਸਤੀ ਕੋਈ। ਤੇਰੇ ਕੋਲ ਸਭ ਤੋਂ ਵੱਡਾ ਸੁੱਖ ਦਾ ਸਾਧਨ ਇਹ ਹੈ ਕਿ ਜੋ ਕਿਛ ਕਰੇ ਸੋਈ ਭਲ ਮਾਣ। ਇੱਥੇ ਸਾਹਿਬ ਕਹਿੰਦੇ ਨੇ, ਉਹਦੀ ਰਜ਼ਾ ਚ ਆਉਣ ਵਾਸਤੇ ਆਵਤ ਕਿਨੇ ਨਾ ਰੱਖੇ ਆ, ਜੇ ਆਉਣਾ ਤੇਰੇ ਹੱਥ ਚ ਨਹੀਂ ਤੇ ਜਾਣਾ ਤੂੰ ਕਿਵੇਂ ਆਪਣੇ ਹੱਥ ਲੈਣਾ ਚਾਹੁੰਦਾ, ਜਾਵਤ ਕਿਉਂ ਰੱਖਿਆ ਜਾਏ, ਉਹਦੀ ਤਾਂ ਰਚਨਾ ਹੈ ਜਿਵੇਂ ਹਰਣ ਦੇ ਉੱਤੇ
ایک مال ٹنڈا دی لگی ہوندی، ایک بھری گئی ایک سکھنی ہو گئی، ایک تھلیوں بھر کے آ رہی کتے سکھنی ہو رہی ہے، ایک چکر چل رہا ہے رچنا دا اوہدا چکر ہے، جیسے ہرٹ کی مالا ٹنڈ لگتا ہے ایک سکھنی ہور پھیر بھریت ہے، تیسو ہی یہ کھیل خسم کا تے توں تاں ایک چھواں تت نہیں بنا سکدا، اوہدے پانچ تتاں وچ کوئی اجے تک تبدیلی نہیں کر سکیا، نہ تے ایتھوں کدے ہو سکنی، ਉਹਦੀ ਬਣਾਈ ਹੋਈ ਰਚਨਾ ਦੀ ਗਿਣਤੀ ਕਦੇ ਨਾ ਕਰ ਸਕੇਗਾ। ਉਹ ਤੇਰੇ ਕੰਪਿਊਟਰਾਂ ਨੇ 150 ਕਰੋੜ ਗਿਣ ਕੇ ਵੀ ਕਹਿ ਦਿੱਤਾ, ਇੰਨੇ ਕੁ ਅਸਾਂ ਗਿਣ ਲਏ ਨੇ, ਪਤਾ ਨਹੀਂ ਹੈ ਕਿੰਨੇ, ਇੰਨੇ ਕੁ ਅਸਾਂ ਗਿਣੇ ਨੇ, ਜਿੰਨੇ ਕੁ ਸਾਡੀਆਂ ਦੂਰਬੀਨਾਂ ਨੇ ਦੇਖੇ ਨੇ, ਟੈਲੀਸਕੋਪਸ ਨੇ ਦੇਖੇ ਨੇ, ਕੰਪਿਊਟਰ ਗਿਣ ਸਕਿਆ, ਇੰਨਿਆਂ ਕੁ ਦਾ ਸਾਨੂੰ ਪਤਾ ਹੈ, ਪਤਾ ਨਹੀਂ ਕਿਤਨੇ ਇਹਨਾਂ ਤੋਂ ਕਈ ਗੁਣਾ ਕਿੰਨੇ ਹੋਰ ਹੋਣਗੇ, ਤੈਨੂੰ ਤਾਂ ਉਹਦੀ ਰਚਨਾ ਦੀ ਗਿਣਤੀ ਨਹੀਂ ਪਤਾ, ਤੇ ਤੂੰ ਉਹਦੀ ਰਜ਼ਾਬ ਚ ਦਖਲ ਦੇਣ ਵਾਲਾ ਕਿੱਥੋਂ ਆ ਗਿਆ। ਉਹਦੇ ਨਾਲ ਬਿਹਤਰ ਇਹ ਨਹੀਂ ਕਿ ਤੂੰ ਅਰਦਾਸ ਕਰ, ਹੱਥ ਬੰਨ ਦੇ, ਨਿਮਾਣਾ ਹੋ ਕੇ, ਨਿਤਾਣਾ ਹੋ ਕੇ, ਰਜ਼ਾ ਵਿੱਚ ਰਾਜ਼ੀ ਹੋ ਕੇ ਕਹਿ

ਪਿੰਡ ਦੀਆ ਤੁਦ ਆਪੇ, ਸਾਰੀ ਰਚਨਾ ਤੂੰ ਆਪ ਹੀ ਬਣਾਈ, ਤੁਦ ਆਪੇ ਕਾਰੇ ਲਾਇਆ। ਜਿਹਾ ਤੂੰ ਹੁਕਮ ਕਰੇ ਤੇਹੇ ਕੋ ਕਰਮ ਕਮਾਵੇ, ਜਿਹਾ ਤੁਦ ਧੁਰ ਲਿਖ ਪਾਇਆ, ਜੋ ਰਚਨਾ ਬਣਾ ਕੇ ਜੋ ਲੇਖ ਲਿਖ ਕੇ ਤੂੰ ਭੇਜਿਆ ਉਵੇਂ ਕੋਈ ਪਿਆ ਚੱਲਦਾ। ਪੰਜ ਤੱਤ ਕਰ ਤੁਦ ਸਿਸ਼ਟ ਸਭ ਸਾਜੀ, ਸਾਰੀ ਸਿਸ਼ਟੀ ਪੰਜਾਂ ਤੱਤਾਂ ਦੇ ਹਿਸਾਬ ਵਿਚ ਤੂੰ ਬਣਾ ਦਿੱਤੀ। ਕੋਈ ਛੇਵਾਂ ਕਰਿਓ ਜੇ ਕੁਛ ਕੀਤਾ ਹੋਵੇ, ਕਿਸੇ ਕੋਲੋਂ ਹੁੰਦਾ ਤਾਂ ਹੈ ਨੀ ਛੇਵਾਂ ਤੱਤ, ਇੱਕ ਨਾ ਸਤਿਗੁਰ ਮੇਲ ਤੂੰ ਬੁਝਾਵੇ। ਜਿਨ੍ਹਾਂ ਨੂੰ ਸਤਿਗੁਰੂ ਮਿਲ ਪਿਆ ਉਹਨਾਂ ਨੂੰ ਸੋਝੀ ਆ, ਉਹਨਾਂ ਨੇ ਇਸ ਗੱਲ ਨੂੰ ਸਮਝ ਲਿਆ ਕਿ ਜਿਹੜੇ ਮਨ ਦੇ ਪਿੱਛੇ ਲੱਗਦੇ ਪਏ ਨੇ ਉਹ ਰੋਂਦੇ ਪਏ ਨੇ। ਸਾਹਿਬ ਕਹਿੰਦੇ ਨੇ ਜਿਨੀ ਪਛਾਤਾ ਹੁਕਮ ਤਿੰਨ ਕਦੇ ਨਾ ਰੋਵਣਾ, ਇੱਕ ਮਨਮੁਖ ਕਰੇ ਸੇ ਰੋਵੇ। ਮਨਮੁਖ ਰੋਂਦੇ ਨੇ, ਗੁਰਮੁਖ

ਜਿਨ੍ਹਾਂ ਨੇ ਗੁਰੂ ਦਾ ਇੱਕ ਵਾਰੀ ਪੱਲਾ ਫੜ ਲਿਆ ਫਿਰ ਇੱਧਰ ਉੱਧਰ ਨਹੀਂ ਝਾਕਦੇ, ਜੇ ਝਾਕਦੇ ਨੇ ਫਿਰ ਡਿੱਗ ਵੀ ਪੈਂਦੇ ਨੇ। ਆ ਵੇਖਿਆ ਕਈ ਵਾਰੀ ਬੱਚਾ ਮਾਂ ਨੂੰ ਸਾਹਮਣਿਓ ਵੇਖਦੇ ਤੇ ਮਾਂ ਇਸ਼ਾਰਾ ਦੂਰ ਕਰਦੀ ਕਹਿੰਦੀ ਆ ਮੇਰੇ ਨਾਲ ਗੱਲ ਨਾਲ ਲੱਗ ਜਾ, ਬੱਚਾ ਤੁਰਦਾ ਜਾਂਦੇ। ਜੇ ਤਾਂ ਮਾਂ ਦੀ ਸੇਧ ਰੱਖੇ ਤੇ ਜਾ ਮਾਂ ਦੀ ਛਾਤੀ ਨਾਲ ਲੱਗੇਗਾ, ਪਰ ਜੇ ਖੱਬੇ ਸੱਜੇ ਵੇਖਣਾ ਸ਼ੁਰੂ ਕਰ ਦੇਵੇ ਫਿਰ ਮੂੰਹ ਦੇ ਮੂੰਹ ਡਿੱਗ ਵੀ ਪੈਂਦੇ। ਇਸੇ ਤਰ੍ਹਾਂ ਗੁਰੂ ਕਾ ਸਿੱਖ ਆਪਣੇ ਗੁਰੂ ਦੀ ਸੇਧ ਰੱਖੇ, ਇਧਰ ਉਧਰ ਖੱਬੇ ਸੱਜੇ ਨਾ ਤੱਕੇ ਤੇ ਗੁਰੂ ਦੀ ਛਾਤੀ ਨਾਲ ਵੀ ਲੱਗ ਜਾਏਗਾ, ਗੁਰੂ ਪਿਆਰ ਵੀ ਦੇਵੇਗਾ। ਪਰ ਯਕੀਨ ਰੱਖਣਾ ਜੇ ਖੱਬੇ ਸੱਜੇ ਉਲਟੇ ਸਿੱਧੇ ਇਧਰ ਉਧਰ ਦੁਨੀਆਂ ਦੇ ਦੇਵੀ ਦੇਵਤਿਆਂ ਵੱਲ ਵੇਖਣਾ ਸ਼ੁਰੂ ਕੀਤਾ ਫਿਰ ਮੂੰਹ ਦੇ ਮੂੰਹ ਉਹ ਸਿੱਖ ਡਿੱਗ ਵੀ ਪੈਂਦਾ। ਇਸ ਲਈ ਆਓ ਭਾਈ ਅਰਦਾਸ ਕਰੀਏ।

ਜਿਨ੍ਹਾਂ ਚੀਜ਼ਾਂ ਵਿੱਚੋਂ ਬੰਦਾ ਪਿਆ ਸੁੱਖ ਲੱਭਦਾ ਕੋਈ ਨੀ ਜਾਵੇ। ਇੱਕ ਚੀਜ਼ ਤੋਂ ਦੁਖੀ ਹੁੰਦਾ ਹੈ, ਦੂਜੀ ਚੀਜ਼ ਦੀ ਕਾਮਨਾ ਕਰਦਾ ਹੈ, ਫਿਰ ਉਹਦੇ ਤੋਂ ਦੁਖੀ ਹੋ ਜਾਂਦਾ ਹੈ, ਤੀਜੀ ਚੀਜ਼ ਦੀ ਕਾਮਨਾ ਕਰਦਾ ਹੈ, ਫਿਰ ਉਹਦੇ ਤੋਂ ਦੁਖੀ ਹੋ ਜਾਂਦਾ ਹੈ। ਉਹ ਬੰਦਾ ਮਹਿੰਗੀ ਚੁੱਕੀ ਜਾਂਦਾ ਸੀ ਨਾ, ਕਦੇ ਉਹ ਸੱਜੇ ਮੋਢੇ ਤੇ ਕਰ ਲਵੇ, ਕਦੇ ਖੱਬੇ ਮੋਢੇ ਤੇ, ਕਿਸੇ ਨੇ ਕਿਹਾ ਕੀ ਕਰਨਾ ਹੈ, ਕਦੇ ਇੱਧਰ ਕਦੇ ਉੱਧਰ, ਕਹਿੰਦਾ ਇੱਧਰਲਾ ਮੋਢਾ ਦੁਖਣ ਲੱਗ ਪੈਂਦਾ ਉੱਧਰ ਕਰ ਲੈਣਾ, ਉਹ ਦੁਖਣ ਲੱਗ ਪੈਂਦਾ ਇੱਧਰ ਕਰ ਲੈਣਾ। ਸੱਚ ਕਰਕੇ ਜਾਣਨਾ ਜਿਨ੍ਹਾਂ ਨੂੰ ਅਸੀਂ ਸੁੱਖ ਸਮਝਨੇ ਆ ਨਾ, ਉਹ ਬੋਝ ਨੇ, ਇਸ ਮੋਢੇ ਤੇ ਰੱਖਣੇ ਆ, ਕਹਿੰਦੇ ਉੱਧਰ ਸ਼ਾਇਦ ਸੁੱਖ ਆ ਗਿਆ, ਜਿੱਧਰੋਂ ਚੁੱਕ ਰਿਹਾ ਉੱਧਰ ਸੁੱਖ ਆ ਗਿਆ, ਥੋੜੀ ਦੇਰ ਨੂੰ ਇਹ ਮੋਢਾ ਦੁਖਣ ਲੱਗ ਪੈਂਦਾ, ਦੁੱਖ ਉੱਥੇ ਦਾ ਉੱਥੇ ਕਰ। ਜੀਵਨ ਇੱਕ ਭਾਰੀ ਮਹਿੰਗੀ ਬਣ ਗਈ ਹੈ, ਭਾਰਾ ਬੋਝ ਬਣ ਗਈ ਹੈ, ਇਹ ਬੋਝ ਟਲ ਸਕਦਾ ਹੈ, ਇਹ ਬੋਝ ਸੁੱਖ ਚ ਬਦਲ ਸਕਦਾ ਹੈ ਜੇ ਮਾਲਕ